ਗੁਣ ਗਾਏ ਲੈ ਮਿੱਤਾ ਹਰ ਸਿਮਰਤ ਤੇਰੀ ਲਾਜ ਰਹੇ ਹਰ ਸਿਮਰਤ ਜਮ ਕਿਸ਼ਨਾ ਕਹੇ ਕਿੱਡੀ ਵੱਡੀ ਗਰੰਟੀ ਹੈ ਜਿਹੜਾ ਤੁਸੀਂ ਕਰ ਰਹੇ ਹੋ ਪ੍ਰਭ ਕੈ ਸਿਮਰਨ ਗਰਭ ਨਾ ਵਸੈ ਪ੍ਰਭ ਕੈ ਸਿਮਰਨ ਦੁੱਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੇ ਪ੍ਰਭ ਕੇ ਸਿਮਰਨ ਦੁਸ਼ਮਣ ਡਰੇ ਦੁਸ਼ਮਣ ਪੰਜ ਜਿਹੜੇ ਅੰਦਰ ਵੈਰੀ ਮਿੱਤਰ ਬਣ ਜਾਂਦੇ ਆ ਇਹ ਵੈਰੀ ਮਿੱਤਰ ਸਭ ਕੀਤੇ ਆ ਨੇ ਮੰਗੇ ਮੰਦ ਜਦੋਂ ਤੁਸੀਂ ਉਹਨੂੰ ਮਿੱਤ ਬਣਾ ਲਓਗੇ ਨਾ ਇੱਕ ਨੂੰ ਸਾਰੇ ਮਿੱਤਰ ਬਣ ਜਾਂਦੇ ਇੱਥੇ ਸਤਿਗੁਰੂ ਫਿਰ ਕਹਿੰਦੇ ਹਰ ਹਰ ਨਾਮ ਜਪੇ ਜਨ ਕੋਏ ਹੁਣ ਤੁਸੀਂ ਬੈਠੇ ਹੋ ਥੋੜ੍ਹੇ ਜਾਣੇ ਜਪਦੇ ਬਾਕੀ ਤਾਂ ਜਪਦੇ ਨਹੀਂ ਕੋਈ ਕੋਈ ਜਪਦਾ ਨਾਮ ਅਤੇ ਪੰਜਵੇਂ ਪਾਤਸ਼ਾਹ ਨੇ ਦੇ ਦਿੱਤਾ ਫੈਸਲਾ ਕਹਿੰਦੇ ਹਰ ਹਰ ਨਾਮ ਜਪੇ ਜਨ ਕੋਏ ਤਾਂ ਕਿ ਆਸ ਪੂਰਨ ਹੋਏ ਜਿਹੜਾ ਜਪੇਗਾ ਉਹਦੀ ਆਸਾ ਪੂਰੀ ਹੋ ਜਾਏਗੀ ਹੁਣ ਆਸਾ ਵੀ ਸਮਝਣਾ ਵੀ ਆਸਾ ਕਿਹੜੀ ਹੈ ਨੌਵੇਂ ਪਾਤਸ਼ਾਹ ਕਹਿੰਦੇ ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੇ ਪਰਸੇ ਨਾਹੀਂ ਤੇ ਘੱਟ ਬ੍ਰਹਮ ਨਿਵਾਸ ਹੁਣ ਇੱਥੇ ਆਸਾ ਕਿਹੜੀ ਹੈ ਕਾਂਖੀ ਏਕ ਹੈ ਆਸਾ ਹੁੰਦੀ ਕਾਂਖੀ ਕਾਂਖੀ ਏਕ ਹੈ ਦਰਸ ਤੁਹਾਰੋ ਇਹ ਪੂਰੀ ਕਰ ਦੇਣੀ ਸਤਿਗੁਰਾਂ ਨੇ ਤੁਹਾਡੀ ਪਰ ਉਹਨਾਂ ਦੀ ਹੋਏਗੀ ਜਿਹੜੇ ਲੈ ਕੇ ਆਉਂਦੇ ਆ ਕਾਂਖੀ ਸਾਨੂੰ ਕਾਂਖੀ ਤਾਂ ਆਉਂਦੀ ਹੀ ਨਹੀਂ ਗੀ ਕਾਂਖੀ ਕਾਹਦੀ ਆਉਂਦੀ ਹੈ ਦੁਨਿਆਵੀ ਕੰਮ ਸਾਡੇ ਪੂਰੇ ਹੋ ਜਾਣ ਬਸ ਉਹੀ ਉਹ ਵੀ ਸਤਿਗੁਰ ਕਰਦੇ ਨੇ ਇਹ ਨਹੀਂ ਕਿ ਉਹ ਨਹੀਂ ਕਰਦੇ ਸਾਰਾ ਕੁਛ ਕਰਦੇ ਇਹ ਲੋਕ ਸੁਖੀਏ ਪਰਲੋਕ ਸਹੇਲੇ ਦੋਵੇਂ ਹੀ ਪਰ ਉਹਦੇ ਲਈ ਇਹੋ ਹੀ ਕੰਮ ਕਰਨਾ ਪੈਣਾ ਨਾਮ ਜਦੋਂ ਤੁਸੀਂ ਨਾਮ ਜਪ ਜਪ ਕੇ ਆਪਣੇ ਮਨ ਨੂੰ ਨਿਰਮਲ ਕਰਕੇ ਵਾਹਿਗੁਰੂ ਨਾਲ ਜੋੜ ਲੈਂਦੇ ਹੋ ਨਾ ਉਦੋਂ ਤੁਹਾਡਾ ਮਿੱਤਰ ਬਣਦਾ ਵਾਹਿਗੁਰੂ ਉਦੋਂ ਕੀ ਬਣਦਾ ਜੀ ਮਿੱਤਰ ਉਦੋਂ ਪਹਿਲਾਂ ਨਹੀਂ ਬਣਦਾ ਕਿਉਂਕਿ ਸਾਹਿਬ ਮੇਰਾ ਸਦਾ ਨਿਰਮਲਾ ਸਾਹਿਬ ਮੇਰਾ ਸਦਾ ਮਨ ਨਿਰਮਲ ਪਾਇਆ ਜਾਏ ਜੇ ਅਸੀਂ ਮਨ ਨੂੰ ਨਿਰਮਲ ਕਰ ਲਾਂਗੇ ਤੇ ਫਿਰ ਉਹਨੇ ਮਿੱਤਰ ਬਣਨਾ ਉਦੋਂ ਪਹਿਲਾਂ ਨਹੀਂ ਬਣਦਾ ਤੇ ਇਹਨੂੰ ਕੀ ਹੋਇਆ ਮਨ ਨੂੰ ਕਿਤੇ ਜਨਮ ਜਨਮ ਕੀ ਇਸ ਮਨ ਕੋ ਮਲ ਲਾ ਗਈ ਕਾਲਾ ਹੋਇਆ ਸ਼ਾਹ ਕਾਲਾ ਆਪਾਂ ਕਹਿ ਦਿੰਦੇ ਮੈਲ ਕਾਹਦੀ ਹੈ ਹਾਂਜੀ ਵਿਚਾਰਾਂ ਆ ਜਿਹੜੀਆਂ ਸੋਚਾਂ ਚੱਲਦੀਆਂ ਨੇ ਕਿ ਸਾਰਾ ਦਿਨ ਸੋਚਾਂ ਚੱਲੀ ਜਾਂਦੀਆਂ ਰਾਤ ਨੂੰ ਸੁਪਨੇ ਜੇ ਤਾਂ ਇਹਦੇ ਤੋਂ ਉੱਪਰ ਹੋ ਤੁਸੀਂ ਫਿਰ ਤਾਂ ਤਰੇ ਹੋਏ ਹੋ ਫਿਰ ਤਾਂ ਭਵਜਲ ਲੰਘੇ ਦਿਨੇ ਦੋ ਭਵਜਲ ਨੇ ਸਾਡੇ ਅੰਦਰ ਇੱਕ ਵਿਚਾਰਾਂ ਦਾ ਸੋਚਾਂ ਦਾ ਤੁਸੀਂ ਪੜ੍ਹਿਓ ਗੁਰਬਾਣੀ ਜਦੋਂ ਗੁਰਬਾਣੀ ਪੜ੍ਹਦੇ ਹੋ ਚੈੱਕ ਕਰਿਆ ਕਰੋ ਵੀ ਸੋਚਾਂ ਤਾਂ ਨਹੀਂ ਚੱਲੀ ਜਾਂਦੀਆਂ ਨਾਲ ਵਿਚਾਰ ਤਾਂ ਨਹੀਂ ਚੱਲੀ ਜਾਂਦਾ ਕੋਈ ਫੁਰਨਾ ਥਾਟਸ ਕਹਿੰਦੇ ਤੁਸੀਂ ਇੰਗਲਿਸ਼ ਦੇ ਵਿੱਚ ਥਾਟਸ ਗੁਰਬਾਣੀ ਪੜ੍ਹਦੇ ਹਾਂ ਸਿਮਰਨ ਕਰਦੇ ਹਾਂ ਅਸੀਂ ਇੱਥੇ ਵਾਹਿਗੁਰੂ ਕਰੀ ਜਾਂਦੇ ਮਨ ਕਿਤੇ ਤੁਰਿਆ ਫਿਰਦਾ ਇਹ ਇੰਨਾ ਮਨ ਸਾਡਾ ਚੰਚਲ ਆ ਤੁਹਾਨੂੰ ਸੰਗਤ ਚੋਂ ਉਠਾ ਕੇ ਲੈ ਜੂਗਾ ਚੰਚਲ ਬਣਾਉਣ ਵਾਲੇ ਵੀ ਪੰਜ ਚੋਰ ਅੰਦਰ ਹੀ ਹੈ ਉਹਨਾਂ ਦੇ ਆਖੇ ਲੱਗਦਾ ਹੈ ਜੇ ਲੋਭ ਆ ਗਿਆ ਨਾ ਵੀ ਮੈਂ ਤਾਂ ਉੱਧਰ ਜਾਣਾ ਸੀਗਾ ਤੇ ਇਹਨੇ ਠਾ ਕੇ ਲੈ ਜਾਣਾ ਕਿੱਥੇ ਬਹਿ ਕੇ ਆ ਗਏ ਹੈ ਨਾ ਇਹ ਮਨ 'ਚ ਆਉਂਦਾ ਫੁਰਨਾ 'ਤੇ ਉੱਠ ਕੇ ਫੁਰਨਾ ਸੋਚਾਂ ਨੂੰ ਕਹਿੰਦੇ ਵਿਚਾਰ ਆਉਂਦਾ ਕੋਈ ਉਹ ਵਿਚਾਰ ਤੁਹਾਨੂੰ ਉਠਾ ਕੇ ਲੈ ਜਾਂਦਾ ਸੰਗਤ ਇੰਨਾ ਚੰਚਲ ਆ ਮਨ ਇਹੀ ਮੈਲ ਆ ਇਹਦੀ ਅਤੇ ਕਹਿੰਦੇ ਜੇ ਤੁਸੀਂ ਵਿਚਾਰ ਮਾਰੇ ਤਰੇ ਤਾਰੇ ਤੁਸੀਂ ਆਪ ਵੀ ਤਰ ਸਕਦੇ ਹੋ ਹੋਰਨਾਂ ਨੂੰ ਵੀ ਦੱਸ ਕੇ ਤਾਰ ਸਕਦੇ ਹੋ ਉਲਟ ਜਿਉਂ ਨਾ ਆਵੇ ਇਹੀ ਮੈਲ ਜੇ ਆਪਾਂ ਨਾ ਲਾਈ ਅੰਤ ਸਮੇਂ ਸਾਨੂੰ ਜੂਨਾਂ 'ਚ ਲੈ ਜਾਂਦੀ ਹੈ ਮੈਲ ਜਿਹੜੀ ਸੋਚ ਰਹਿ ਗਈ ਜਿਹੜਾ ਵਿਚਾਰ ਅੰਦਰ ਰਹਿ ਗਿਆ ਕਿਉਂਕਿ ਮਨ ਹਰ ਵੇਲੇ ਸਿਮਰਨ ਕਰਦਾ ਵਾ ਇਹ ਵਿਹਲਾ ਨਹੀਂ ਬਹਿੰਦਾ ਸਿਮਰਨ ਦੋ ਕਿਸਮ ਦਾ ਇੱਕ ਮਾਇਆ ਦਾ ਸਿਮਰਨ ਇੱਕ
ਆਹ ਜਿਹੜਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਜੇ ਮਾਇਆ ਦਾ ਸਿਮਰਨ ਕਰਦਾ ਸਤਿਗੁਰ ਦੇ ਅੰਤ ਕਾਲ ਜੇ ਲਛਮੀ ਸਿਮਰੇ ਕਿੱਥੇ ਜਾਊਗਾ? ਅੰਤ ਕਾਲ ਜੇ ਜੋ ਲਛਮੀ ਸਿਮਰ ਐਸੇ ਚਿੰਤਾ ਮੇ ਜਿਮਰ, ਚਿੰਤਾ ਸੋਚਾਂ ਨੂੰ ਕਹਿੰਦੇ, ਕਿੱਥੇ ਜਾਊਗਾ ਜੀ? ਸੱਪ ਦੀ ਜੂਨ ਮਿਲਦੀ ਹੈ ਜਦੋਂ ਨੇ ਆ ਵੀ ਕੋਈ ਧਨ ਦੌਲਤ ਪਿਆ ਸਾਡਾ, ਸਾਡਾ ਅੰਤ ਸਮੇਂ ਧਿਆਨ ਉੱਥੇ ਲੱਗ ਜਾਂਦਾ ਵੀ ਰਹਿ ਗਿਆ, ਅਤੇ ਫਿਰ ਸਤਿਗੁਰੂ ਕਹਿੰਦੇ ਸੱਪ ਦੀ ਜੂਨ 'ਚ ਆਊਗਾ। ਅਤੇ ਜਿਹੜਾ ਸੱਪ ਦੀ ਜੂਨ 'ਚ ਆ ਗਿਆ ਉਹ ਫਿਰ ਨਿਕਲ ਨਹੀਂ ਸਕਦਾ, ਉਹ ਫਿਰ ਉਹਦਾ ਧਿਆਨ ਹੀ ਉਸ ਆਪਣੀ ਕੁੱਲ ਦੇ ਵਿੱਚ ਰਹਿ ਜਾਂਦਾ, ਉਹ ਮਰੇਗਾ ਫਿਰ ਸੱਪ ਦੀ ਜੂਨ। ਉਹਨੂੰ ਵਾਲ ਵਾਲ ਕਹਿੰਦੇ ਦੁਬਾਰਾ ਦੁਬਾਰਾ, ਅਰੀ ਬਾਈ ਗੋਬਿੰਦ ਨਾਮ ਮਤ ਵਿਸਰੇ। ਜੇ ਬਚਣਾ ਚਾਹੁੰਦੇ ਹਾਂ ਆਪਾਂ ਤਾਂ ਸਤਿਗੁਰੂ ਕੀ ਕਹਿੰਦੇ ਆ? ਆ ਜਿਹੜਾ ਬੋਲਦੇ ਵਾਹਿਗੁਰੂ ਵਾਹਿਗੁਰੂ, ਇਹ ਤਾਂ ਹੀ ਆਪਾਂ ਦ੍ਰਿੜ ਕਰਦੇ ਹਾਂ। ਇਹਨੂੰ ਦ੍ਰਿੜ ਕਰਨਾ ਕਹਿੰਦੇ ਆ, ਪੱਕਾ ਮਨ ਦੇ ਵਿੱਚ ਵਸਾ ਲਓ। ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ, ਅੰਤ ਸਮੇਂ ਦਾ ਪਤਾ ਕਦੋਂ, ਕੋਈ ਨਹੀਂ ਕਦੋਂ ਆ ਜਾਣਾ, ਉਦੋਂ ਤੁਹਾਡੇ ਮੁੱਖ ਚੋਂ ਕੀ ਨਿਕਲੇ? ਵਾਹਿਗੁਰੂ। ਅਜਾਮਲ ਦੇ ਇਹੋ ਨਿਕਲਿਆ ਸੀ, ਅਜਾਮਲ ਪਾਪੀ ਜੱਗ ਜਾਣੇ ਨਿਮਖ ਮਾਹੇ ਨਿਸਤਾਰ, ਉਹਦੇ ਜਮ ਉਹਨੇ ਵਸਾ ਲਿਆ ਸੀ। ਇੱਕ ਗੁਰਮੰਤਰ ਦੇ ਗਿਆ ਉਹਨੂੰ ਸਾਧੂ, ਉਹਨੇ ਫਿਰ ਅੰਤ ਸਮੇਂ ਨਾ ਸਮਾਂ ਆ ਗਿਆ ਅਤੇ ਉਹਨੇ ਫਿਰ ਦਿਨ ਰਾਤ ਕਮਾਇਆ, ਅਤੇ ਜਦੋਂ ਸਮਾਂ ਆਇਆ ਉਹ ਜਮ ਦਿਸੇ ਉਹਨੂੰ, ਉਹ ਡਰ ਕੇ ਫਿਰ ਬੋਲਦਾ ਨਾਰਾਇਣ, ਬਾਜ਼ ਤਮਾਰੀ ਆਪਣੇ ਪੁੱਤ ਨੂੰ ਉਹਨੇ, ਅਤੇ ਵਾਹਿਗੁਰੂ ਨੂੰ ਨਾਰਾਇਣ ਹੀ ਕਹਿੰਦੇ, ਬਚ ਗਿਆ। ਤਾਂ ਹੀ ਸਤਿਗੁਰੂ ਕਹਿੰਦੇ ਨੇ ਹਰ ਕੋ ਨਾਮ ਸਦਾ ਸੁਖਦਾਈ। ਆ ਜਿਹੜਾ ਜਪ ਰਹੇ ਹੋ ਤੁਸੀਂ ਹਰ ਕੋ ਨਾਮ, ਇਹ ਸੁੱਖ ਦੇਣ ਵਾਲਾ ਵਾ, ਸਿਮਰੋ ਸਿਮਰ ਸਿਮਰ ਸੁੱਖ ਪਾਓ। ਹਰ ਕੋ ਨਾਮ ਸਦਾ ਸੁਖਦਾਈ ਜਾਂ ਕੋ ਸਿਮਰ ਅਜਾਮਲ ਉਧਰਿਓ, ਗਣਕਾ ਹੂੰ ਗੱਤ ਪਾਈ। ਗਣਕਾ ਨੇ ਤੋਤੇ ਤੋਂ ਹੀ ਸਿੱਖ ਲਿਆ ਸੀ, ਤੋਤਾ ਰਾਮ ਰਾਮ ਬੋਲਦਾ ਸੀ, ਬੜਾ ਦ੍ਰਿੜ ਕੀਤਾ ਉਹਨੇ, ਦਿਨ ਰਾਤ ਉਹਨੇ ਕਮਾਈ ਕੀਤੀ, ਉਹ ਵੀ ਪਾਰ ਹੋ ਗਈ। ਅਸੀਂ ਕਿਉਂ ਨਹੀਂ ਪਾਰ ਹੋ ਸਕਦੇ? ਸਾਨੂੰ ਯਕੀਨ ਨਹੀਂ ਆਉਂਦਾ, ਅਸੀਂ ਗੁਰਬਾਣੀ ਨੂੰ ਨਾ ਉਸ ਤਰ੍ਹਾਂ ਨਹੀਂ ਮੰਨਦੇ ਜਿਵੇਂ ਸਤਿਗੁਰੂ ਕਹਿੰਦੇ ਆ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਫਿਰ ਉਹ ਕਹਿੰਦੇ ਤੁਹਾਡੀ ਕਾਂਖੀ ਪੂਰੀ ਹੋ ਜਾਏਗੀ। ਕਾਂਖੀ ਕੀ ਆ ਜੀ? ਕਾਂਖੀ ਇੱਕ ਹੈ ਦਰਸ ਤੁਹਾਰੋ, ਅਤੇ ਜਿਹੜੀਆਂ ਦੁਨਿਆਵੀ ਆਸਾਂ ਨੇ ਤੁਹਾਡੀਆਂ ਉਹ ਵੀ ਪੂਰੀਆਂ ਕਰੂਗਾ। ਵੈਸੇ ਦੁਨਿਆਵੀ ਆਪਾਂ ਕੁਛ ਨਹੀਂ ਮੰਗਣਾ ਹੁੰਦਾ, ਉਹ ਵਾਹਿਗੁਰੂ ਨੇ ਸਾਡੇ ਭਾਗਾਂ 'ਚ ਇੱਕੇ ਵਾਰੀ ਲਿਖ ਦਿੱਤਾ ਵਾ, ਉਹ ਸਮਾਂ ਆਉਣ 'ਤੇ ਮਿਲ ਜਾਣਾ ਤੁਹਾਨੂੰ, ਉਹਦੀ ਚਿੰਤਾ ਨਹੀਂ ਕਰਨੀ। ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ, ਇੱਥੇ ਜਦੋਂ ਆਇਆ ਕਰੋ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ, ਨਾਮ ਤੋਂ ਬਿਨਾਂ ਭੁੱਖ ਨਹੀਂ ਮਿਟਣੀ। ਸਹਿਸ ਖੱਟੇ ਲੱਖ ਕੋ ਉੱਠਤਾ ਆਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾ। ਇਸ ਲਈ ਸਤਿਗੁਰੂ ਸਾਨੂੰ ਤਰੀਕਾ ਦੱਸਦੇ, ਇਹਨੂੰ ਕਹਿੰਦੇ ਗੁਰਮਤਿ ਜੀਵਨ ਜਾਚ। ਕੀ ਕਹਿੰਦੇ ਆ ਜੀ? ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਜਿਉਣਾ, ਉਹ ਫਿਰ ਜੋ ਗੁਰੂ ਕਹਿੰਦਾ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ। ਆਪਾਂ ਸਾਰੇ ਸੇਵਕ ਹਾਂ, ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰ, ਕਿਤੇ ਪ੍ਰਤੱਖ ਜਲ ਪਾਰ ਹੋ ਜਾਓਗੇ ਤੁਸੀਂ, ਅਤੇ ਜਦੋਂ ਤੁਸੀਂ ਮਿੱਤਰ ਬਣਾ ਲਿਆ ਨਾ ਉਹਨੂੰ, ਫਿਰ ਜੋ ਮਰਜ਼ੀ ਮੰਗ ਲਓ, ਦੁਨਿਆਵੀ ਜੀ ਵੀ ਦੇ ਦਿੰਦਾ। ਗੁਰਬਾਣੀ ਸ਼ਬਦ ਪੜ੍ਹਿਓ ਘਰ ਜਾ ਕੇ, ਕਿਤੇ ਸਾਜਨੇ ਤੂੰ ਮੀਤ ਮੇਰਾ, ਸਾਜਨੇ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ। ਉਹਦੇ ਕੋਲ ਕੀ ਨਹੀਂ ਗਾ? ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ। ਪਰ ਹੁਣ ਵੇਖੋ ਅੱਗੇ ਲਿਖਿਆ ਵਾ ਵੀ ਦੇਵੇਗਾ ਕਿਹਨੂੰ। ਹੁਣ ਆਹ ਗੱਲ ਨੋਟ ਕਰ ਲਈ, ਅਸੀਂ ਬਾਣੀ ਨੂੰ ਵਿਚਾਰਦੇ ਨਹੀਂ ਗੇ, ਬਸ ਪੜ੍ਹੀ ਜਾਂਦੇ। ਹੁਣ ਦੇਊਗਾ ਕਿਹਨੂੰ? ਸਾਜਨੇ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ, ਮਾਣ ਮੰਗੂ ਤਾਣ ਮੰਗੂ ਧਨ ਲਛਮੀ ਸੁੱਤ ਦੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ। ਪਾਵੇ ਤੇ ਕਰੇ ਕੀ, ਆਹ ਕਰਨਾ ਪੈਣਾ, ਇਹੀ ਕਰਦੇ ਨਹੀਂ ਤਾਂ ਤਾਂ ਮਿਲਦਾ ਨੀਗਾ। ਸਦਾ ਸਿਫਤ ਸਲਾਹ ਤੇਰੀ, ਵਾਹਿ

राम गुरु अखा बंद करके मन च वसाया करो वाहगुरु सदा मन वसावे गुरु।

ਗੁਰੂ ਹੋਰਨਾ ਨਾ ਆਉਣ ਦਿਓ ਕੋਈ, ਵਾਹਿਗੁਰੂ ਵਸ ਜਾਵੇ, ਗੁਰੂ ਵਾਹ।

ਅੱਖਾਂ ਬੰਦ ਕਰਕੇ ਵੱਸ ਲਓ, ਕਿਉਂਕਿ ਮਨ ਅੱਖਾਂ 'ਚ ਹੈ ਨਾ, ਜੋਤ ਹੈ। ਅੱਖਾਂ ਬੰਦ ਕਰੋ, ਕੰਨਾਂ 'ਚ ਆ ਜਾਂਦਾ, ਇੱਕ ਹੋ ਜਾਂਦਾ। ਪ੍ਰਭ ਕੀ ਉਸਤਤ ਕਰੋ ਸੰਤ ਮੇਤ, ਸਾਵਧਾਨ ਇਕਾਗਰ ਜੀ ਗੁਰੂ।

ਇਸ ਤਰ੍ਹਾਂ ਗੁਰੂ ਪਿਆਰਿਓ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਮਾਇਆ ਦਾ ਸਿਮਰਨ ਖਤਮ ਹੋ ਜਾਣਾ ਜਦੋਂ ਤੁਸੀਂ ਪ੍ਰਭੂ ਦਾ ਸਿਮਰਨ ਕਰਨ ਲੱਗ ਪਏ ਨਾ, ਜਿਹੜਾ ਸਭ ਤੋਂ ਉੱਚਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਮਾਇਆ ਦਾ ਸਿਮਰਨ ਡਿਲੀਟ ਹੋ ਜਾਣਾ, ਉਹ ਖਤਮ ਹੋ ਜਾਣਾ, ਉਹੀ ਮੈਲ ਸੀ। ਜਿਉਂ ਹੀ ਇਹ ਤੁਸੀਂ ਵਸਾਉਣ 'ਚ ਕਾਮਯਾਬ ਹੋ ਗਏ ਵਾਹਿਗੁਰੂ ਸਾਚੇ ਸਾਹਿਬਾ, ਕਿਆ ਨਾ ਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ। ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਆ। ਜਿਹੜਾ ਵਾਹ ਕਰਦੇ ਉਹਨੂੰ ਸਿਫਤ ਸਲਾਹ ਵੀ ਕਿਹਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ, ਉਹਨੇ ਪਾਤਸ਼ਾਹ ਬਣਾ ਦੇਣਾ ਤੁਹਾਨੂੰ, ਪਾਤਸ਼ਾਹ ਹੀ ਆ, ਪਾਤਸ਼ਾਹ ਨੇ ਆਪਣੇ ਨਾਲ ਮਿਲਾ ਲੈਣਾ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ। ਇਹ ਸਿਫਤ ਸਲਾਹ ਜਿਹੜੇ ਕਰਦੇ ਆ ਨਾ, ਜਿਨ ਹਰ ਜਪਿਆ ਸੇ ਹਰ ਹੋਏ, ਉਹਦਾ ਹੀ ਰੂਪ ਹੋ ਜਾਂਦੇ ਨੇ। ਇਹ ਮਾਇਆ ਦਾ ਫਿਰ ਜਿਹੜੀ ਮੈਲ ਆ, ਇਹ ਸੋਚਾਂ ਖਤਮ ਹੋ ਜਾਂਦੀਆਂ, ਉਦੋਂ ਫਿਰ ਸਾਡੇ ਅੰਦਰੋਂ ਨਾਮ ਪ੍ਰਗਟ ਹੁੰਦਾ। ਜਿਹਨੂੰ ਆਪਾਂ ਸਤਿਗੁਰਾਂ ਦੱਸਿਆ ਵੀ ਤੁਹਾਨੂੰ ਪਤਾ ਕਿਵੇਂ ਲੱਗੇ ਵੀ ਸਾਡੇ ਮਨ 'ਚ ਵੱਸ ਗਿਆ ਵਾਹਿਗੁਰੂ, ਅਤੇ ਆਪਾਂ ਸਤਿਗੁਰਾਂ ਨੂੰ ਪੁੱਛਣਾ ਹੁੰਦਾ ਨਾ। ਕੋਈ ਵੀ ਕੁਐਸਚਨ ਹੈ ਨਾ ਤੁਹਾਡਾ, ਤੁਸੀਂ ਸਤਿਗੁਰਾਂ ਦੀ ਬਾਣੀ ਤੋਂ ਹੀ ਪੁੱਛਣਾ ਵਾ। ਬਾਣੀ ਗੁਰੂ, ਗੁਰੂ ਹੈ, ਗੁਰੂ ਉਹ ਹੁੰਦਾ ਜਿਹੜਾ ਹਰ ਇੱਕ ਗੱਲ ਦਾ ਜਵਾਬ ਦਿੰਦਾ, ਹਰ ਇੱਕ ਗੱਲ, ਦੁਨਿਆਵੀ ਵੀ ਅਤੇ ਅਧਿਆਤਮਿਕ ਵੀ। ਫਿਰ ਸਤਿਗੁਰੂ ਨੂੰ ਪੁੱਛੀਏ ਜੀ ਸਾਡੀ ਕੀ ਨਿਸ਼ਾਨੀ ਹੋਏਗੀ ਜੇ ਵਾਹਿਗੁਰੂ ਸਾਡੇ ਮਨ 'ਚ ਵੱਸ ਜਾਵੇ, ਹੈ ਨਾ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ। ਉਹ ਜਿਹੜੀ ਰਾਗਮਾਲਾ 'ਚ ਚੱਲਦੇ ਆ ਨਾ 18, 10, 20, ਉਹ ਸਾਰਾ ਕੁਛ ਤੁਹਾਡੇ ਰਾਗ ਰਤਨ ਪਰਿਵਾਰ ਪਰੀਆਂ ਉਹ ਤੁਹਾਡੇ ਅੰਦਰ ਚੱਲ ਪੈਣਾ। ਉਹ ਵਾਹਿਗੁਰੂ ਨੇ ਹਰੀ ਦਾ ਸ਼ਬਦ ਪ੍ਰਗਟ ਕਰ ਦੇਣਾ, ਉਹ ਨਿਸ਼ਾਨੀ ਆ। ਹੁਣ ਤੁਸੀਂ ਚੈੱਕ ਕਰ ਲਿਓ ਸਾਰੇ ਵੀ ਅਜੇ ਵਾਹਿਗੁਰੂ ਵਸਿਆ ਕਿ ਨਹੀਂ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ। ਜਦੋਂ ਤੁਸੀਂ ਜਹਾਜ਼ 'ਚ ਜਾਓਗੇ ਨਾ, ਉੱਥੇ ਜਹਾਜ਼ ਦੀ ਆਵਾਜ਼ ਤੋਂ ਉੱਚਾ ਸੁਣੇਗਾ ਨਾਮ ਤੁਹਾਨੂੰ। ਕਿਤੇ ਵੀ ਰੌਲੇ 'ਚ ਚੱਲ ਜਾਓਗੇ ਤੁਸੀਂ, ਉਹ ਸ਼ਬਦ ਜਿਹੜੇ ਅੰਦਰ ਗੋਬਿੰਦ ਗੱਜਦਾ ਨਾ, ਫਿਰ ਉਹ ਉੱਚਾ ਹੁੰਦਾ ਜਾਂਦਾ। ਵਸਾ ਦਿਓ ਆ ਸ਼ਬਦ ਨੂੰ ਨਾ, ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ। ਉਹਨਾਂ ਨੂੰ ਪੰਜ ਸ਼ਬਦ ਵੀ ਕਿਹਾ। ਉਦੋਂ ਅਸਲੀ ਪੰਜ ਚੋਹਰ ਵਸ ਆਉਂਦੇ, ਉਦੋਂ ਪਹਿਲਾਂ ਨਹੀਂ ਆਉਂਦੇ। ਕਿਧਰੇ ਬੰਸਰੀਆਂ ਵੱਜਣ ਲੱਗ ਪੈਣੀਆਂ, ਘੁੰਗਰੂ ਵੱਜਣ ਲੱਗ ਪੈਂਦੇ, ਕਿਧਰੇ ਕਰ ਕਰ ਤਾਲ,

ਸਾਡੇ ਵੱਸ ਦੀ ਗੱਲ ਨਹੀਂ ਗੀ ਇਹਨਾਂ ਨੂੰ ਕਾਬੂ ਕਰਨਾ, ਮਹਾਂਬਲੀ ਆ, ਅਸੀਂ ਤਾਂ ਅਰਦਾਸ ਕਰੀ ਜਾਣੀ ਆ ਵਾਹਿਗੁਰੂ ਦੇ ਅੱਗੇ, ਆ ਜੋਦੜੀ ਮਹਾਰਾਜ ਪੰਜ ਸ਼ਬਦ ਘਲਾ ਵੀ ਸਾਹੀ ਦੇ ਲੁੱਟੇ ਜਾ ਰਹੇ ਹਾਂ, ਇਸ ਦੇਹ ਹੀ ਅੰਦਰ ਪੰਜ ਚੋਰ ਵਸੇ, ਚੋਰ ਲੁੱਟ ਕੇ ਲੈ ਜਾਂਦੇ ਆ, ਕਿਹੜੇ ਕਿਹੜੇ ਨਾਂ ਦੱਸਿਆ ਉਹਨਾਂ ਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੁੱਟੈ ਮਨ ਮੁੱਖ ਨਹੀਂ ਬੂਝੇ ਕੋਈ ਨਾ ਸੁਣੇ ਪੁਕਾਰ। ਹੁਣ ਤੁਸੀਂ ਪੁਕਾਰ ਉਹਦੇ ਅੱਗੇ ਕਰ ਰਹੇ ਹੋ ਜਿਹਨੇ ਸੁਣ ਲੈਣੀ ਹੈ ਤੁਹਾਡੀ, ਹੋਰ ਕਿਸੇ ਨਹੀਂ ਸੁਣਨੀ। ਦੁਹਾਈ ਦਿਆ ਕਰੋ, ਦੁਹਾਈ ਕਬੀਰ ਸਾਹਿਬ ਕਹਿੰਦੇ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ ਕਬੇ ਕੇ ਸੁਣੇ ਪੁਕਾਰ। ਜਦੋਂ ਉਹਨੇ ਸੁਣ ਲਿਆ ਨਾ ਉਦੋਂ ਫਿਰ ਪੰਜ ਸ਼ਬਦ ਪ੍ਰਗਟ ਕਰਦਾ ਉਹ, ਪਹਿਲਾਂ ਨਹੀਂ। ਪਰ ਜਦੋਂ ਤੁਸੀਂ ਮਨ ਨੂੰ ਜੋੜ ਕੇ ਉਹਨੂੰ ਆਵਾਜ਼ ਦਿਓਗੇ ਫਿਰ ਪੰਜ ਸ਼ਬਦ ਉਹਨੂੰ ਆਪਾਂ ਪੜ੍ਹਦੇ, ਹਮ ਘਰ ਸਾਜਨ ਆਏ, ਉਹ ਆ ਸੱਜਣ ਸਾਡੇ, ਇਹ ਚੋਰ ਅਤੇ ਦੁਸ਼ਮਣ ਆ ਸਾਡੇ, ਇਹ ਚੋਰ ਪੰਜ ਜਿਹੜੇ ਆ ਇਹ ਵੈਰੀ ਆ, ਇਹ ਵੈਰੀਆਂ ਤੋਂ ਛੁੱਟਣ ਲਈ ਫਿਰ ਸਾਨੂੰ ਵਾਹਿਗੁਰੂ ਪੰਜ ਸ਼ਬਦ ਪ੍ਰਗਟ ਕਰ ਦਿੰਦਾ ਤੁਹਾਡੇ ਅੰਦਰ, ਜੋ ਨਾਮ ਕਿਹਾ। ਜਦੋਂ ਆਪਾਂ ਦੁਹਾਈ ਦਿੰਦੇ ਹਾਂ ਇੱਕ ਸ਼ਬਦ ਪੜ੍ਹਿਓ, ਮੈਨੂੰ ਲੱਗਦਾ ਜਿਵੇਂ ਵਾਰਾਂ ਅਤੇ ਵਧੀਕ 'ਚ ਆ ਉਹ, ਜਿਹੜੇ ਸ਼ਬਦ ਵੱਧ ਗਏ ਨਾ ਸਲੋਕ ਉਹਨਾਂ 'ਚ ਆ, ਉਹ ਸਤਿਗੁਰਾਂ ਨੇ ਇੱਕ ਹੈਡਿੰਗ ਪਾ ਕੇ ਦਿੱਤਾ ਵਾ, ਉੱਥੇ ਸ਼ਬਦ ਆ ਸ਼ਾਇਦ ਉਹਦੇ 'ਚ ਮੈਨੂੰ ਭੁਲੇਖਾ ਨਾ ਹੋਵੇ, ਦੋਹੀ ਦਿੱਚੇ ਦੁਰਜਨ, ਦੋਹੀ ਦੋਹੀ ਹੁੰਦੀ ਦੁਹਾਈ, ਕਿਤੇ ਦੁਰਜਨ ਨੇ ਇਹਨਾਂ ਦੀ ਦੁਹਾਈ ਦਿਆ ਕਰੋ ਵਾਹਿਗੁਰੂ ਦੇ ਅੱਗੇ, ਉਹ ਫਿਰ ਤੁਹਾਨੂੰ ਮਿੱਤਰ ਭੇਜੂਗਾ ਤੁਹਾਡੇ ਘਰ। ਜਿੱਦਾਂ ਹੁਣ ਦੁਨਿਆਵੀ ਕਿਸੇ ਦੇ ਘਰ ਚੋਰ ਪੈ ਜਾਣ, ਆਪਾਂ ਪਿੰਡਾਂ 'ਚ ਰਹਿੰਦੇ ਹੁੰਦੇ, ਉਹ ਫਿਰ ਕੋਠੇ 'ਤੇ ਚੜ੍ਹ ਕੇ ਰੌਲਾ ਪਾਉਂਦਾ ਹੁੰਦਾ ਸੀ ਵੀ ਸਾਨੂੰ ਬਚਾਓ ਸਾਡੇ ਚੋਰ ਆ ਗਏ ਆ, ਉਹ ਜਿਹੜੇ ਜਿਹੜੇ ਫਿਰ ਸੁਣਦੇ ਸੀ ਨਾ ਭੱਜੇ ਆਉਂਦੇ ਸੀ ਡਾਂਗਾ ਲੈ ਕੇ, ਅਤੇ ਅਸੀਂ ਕਦੀ ਬੋਲੇ ਹੀ ਨਹੀਂ ਗਏ, ਇਹਨਾਂ ਤੋਂ ਹਾਰੀ ਜਾਂਦੇ ਰੋਜ਼, ਹਾਰ ਕੇ ਸੁਪਨਿਆਂ 'ਚ ਜਾ ਕੇ ਤਾਂ ਆਪਣਾ ਸਵਾਸਾਂ ਦਾ ਧਨ ਲੁਟਾਈ ਜਾਂਦੇ ਹਾਂ, ਹੈ ਨਾ। ਅਸੀਂ ਕਦੀ ਮਹਿਸੂਸ ਨਹੀਂ ਕੀਤਾ ਦੁੱਖ, ਜੇ ਦੁੱਖ ਮਹਿਸੂਸ ਕਰੀਏ ਤਾਂ ਅਸੀਂ ਦੁਹਾਈ ਦਈਏ। ਤਾਂ ਹੀ ਸਭ ਕਹਿੰਦੇ ਦੋਹੀ ਦਿੱਚੇ ਦੁਰਜਣਾ ਮਿੱਤਰਾਂ ਕੋ ਜੈਕਾਰ, ਉਹ ਮਿੱਤਰ ਪੰਜ ਸ਼ਬਦਾਂ ਨੂੰ ਕਿਹਾ ਹਮ ਘਰ ਸਾਜਨ ਆਏ, ਕੌਣ ਭੇਜਦਾ ਸਾਚੇ ਪੰਚ ਸ਼ਬਦ ਧੁਨ ਅਨਹਦ ਵਾਜੇ ਹਮ ਕਰ ਸਾਜਨ ਆਏ, ਉਹ ਜਦੋਂ ਸੱਜਣ ਆਉਂਦੇ ਆ ਨਾ ਫਿਰ ਇਹ ਚੋਰ ਭੱਜ ਜਾਂਦੇ। ਪੰਚ ਮਨਾਏ ਪੰਚ ਰੁਸਾਏ, ਇਹ ਰੁੱਸੇ ਚੰਗੇ, ਪੰਚ ਵਸਾਏ ਪੰਚ ਗਵਾਏ, ਇਨ ਬਿਦ ਨਗਰ ਬੁੱਠਾ ਮੇਰੇ ਭਾਈ, ਇਹਨਾਂ ਦੇ ਪੰਜਾਂ ਨੇ ਚੋਰਾਂ ਨੇ ਉਜਾੜ ਛੱਡਿਆ ਸਾਡੇ ਇਸ ਨਗਰ ਨੂੰ, ਦੁਰਤ ਗਿਆ ਗੁਰ ਗਿਆਨ, ਭੈੜੀ ਮਤ ਖਤਮ ਹੋ ਜਾਏਗੀ ਅਤੇ ਨਾਮ ਪ੍ਰਗਟ ਹੋ ਜਾਏਗਾ ਤੁਹਾਡੇ ਅੰਦਰ, ਗਿਆਨ ਅੰਜਨ ਗੁਰਦੀ ਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਅਤੇ ਸੰਤ ਭੇਟਿਆ ਨਾਨਕ ਮਨ, ਉਹਨੂੰ ਕਹਿੰਦੇ ਆ ਸੰਤ ਸੰਗ ਅੰਤਰ ਪ੍ਰਭ ਡਿੱਠ, ਸੰਤ ਸੰਗ ਫਿਰ ਦਰਸ਼ਨ ਹੋਣੇ ਆ ਤੁਹਾਨੂੰ, ਉਹਨਾਂ ਚਿਰ ਦਰ 'ਤੇ ਖੜ੍ਹੇ ਲੰਘਣ ਨਹੀਂ ਦਿੰਦੇ ਸਾਡੇ ਮਨ ਨੂੰ। ਜਦੋਂ ਪੰਜਵੇਂ ਪਾਤਸ਼ਾਹ ਨੂੰ ਭੇਜਿਆ ਨਾ, ਆਪਾਂ ਸਾਰੇ ਹੀ ਭਲਵਾਨ ਆ ਮਨ ਕਰਕੇ, ਕਿਉਂਕਿ ਆਹ ਜਿਹੜੇ ਚੁਣੇ ਆ ਨਾ ਮਾਨਸ ਜਨਮ 'ਚ, ਕੋਈ ਐਵੇਂ ਨਾ ਸਮਝਿਓ ਵੀ ਸਾਨੂੰ ਐਵੇਂ ਭੇਜ ਦਿੱਤਾ, ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗੇ ਉਹਨਾਂ ਨੂੰ ਮਾਨਸ ਜਨਮ ਦਿੱਤਾ, ਮਨਾਂ ਨੂੰ, ਮਨਾਂ ਦੀ ਗੱਲ ਆ ਸਾਰੀ ਗੁਰਬਾਣੀ, ਜਿਹੜੇ ਚੰਗੇ ਲੱਗੇ ਨਾ ਉਹਨਾਂ ਨੂੰ ਪਤਾ ਸੀ ਵੀ ਜਿੱਤਣਗੇ ਖੇਡਣਗੇ ਉੱਥੇ ਜਾ ਕੇ, ਉਹਨਾਂ ਨੂੰ ਫਿਰ ਉਹਨਾਂ ਮਾਨਸ ਜਨਮ ਦਿੱਤਾ ਹੋਇਆ। ਅਤੇ ਵਾਹਿਗੁਰੂ ਦਾ ਇਹ ਬੱਚਾ ਹੈ ਮਨ, ਅਤੇ ਹਰਜੀ ਮਾਤਾ ਹਰਜੀ ਪਿਤਾ, ਅਤੇ ਮਾਤਾ ਪਿਤਾ ਜਦੋਂ ਆਪਣੇ ਬੱਚੇ ਨੂੰ ਰੈਸਲਰ ਬਣਾਉਂਦਾ, ਤੁਸੀਂ ਵੇਖਿਆ ਹੋਣਾ ਵਾ ਆ ਜਿਹੜੇ ਭਲਵਾਨ ਹੋਏ ਨੇ ਵੱਡੇ ਵੱਡੇ, ਉਹਨਾਂ ਦੇ ਮਾਤਾ ਪਿਤਾ ਬੜੀ ਖੁਰਾਕ ਖਵਾਉਂਦੇ ਸੀ ਉਹਨਾਂ ਨੂੰ, ਐਂ ਪੂਰਾ ਐਕਸਰਸਾਈਜ਼ ਕਰਾਉਂਦੇ ਸੀ ਵੀ ਜਿੱਤ ਕੇ ਆਵੇ, ਮਾਲੀ ਜਿੱਤ ਕੇ ਆਵੇ। ਇਸੇ ਤਰ੍ਹਾਂ ਵਾਹਿਗੁਰੂ ਜੀ ਸਾਡੇ ਮਨ ਦਾ ਜਨਮ ਕਰਦੇ ਸੱਚਖੰਡ ਦੇ ਵਿੱਚ, ਫਿਰ ਇਹਨੂੰ ਅੰਮ੍ਰਿਤ ਦਿੰਦੇ ਨੇ, ਉਹਦੇ ਨਾਲ ਪਾਲਦੇ ਇਹਨੂੰ। ਮਨ ਕਾ ਤੋਸਾ ਹਰ ਨਾਮ ਹੈ, ਅੰਮ੍ਰਿਤ ਨਾਮ ਨੂੰ ਕਿਹਾ। ਅਤੇ ਜਦੋਂ ਭੇਜਣ ਲੱਗੇ ਪੰਜਵੇਂ ਪਾਤਸ਼ਾਹ ਨੂੰ, ਅਤੇ ਉਦੋਂ ਫਿਰ ਸਨਮੁੱਖ ਕਰਦੇ ਨੇ ਆਪਣੇ ਵੀ ਪੁੱਤ ਤੂੰ ਜਾਣਾ ਵਾ, ਅਕਾਲ ਪੁਰਖ ਆਪ ਕਹਿੰਦੇ ਹੋ, ਅਤੇ ਤੂੰ ਨਾ ਉੱਥੇ ਖੇਲ ਚੱਲਣਾ ਤੇਰਾ, ਆਵਣ ਜਾਣ ਇੱਕ ਖੇਲ ਬਣਾਇਆ, ਉੱਥੇ ਰੈਸਲਿੰਗ ਹੋਣੀ ਤੇਰੀ, ਭਲਵਾਨ ਬਣਾਇਆ ਤੈਨੂੰ ਮੈਂ, ਵਾਹਿਗੁਰੂ ਕਹਿੰਦੇ ਆ। ਉਹ ਕਹਿੰਦੇ ਪੰਜਵੇਂ ਪਾਤਸ਼ਾਹ ਕਹਿੰਦੇ ਹਾਂ ਅਸੀਂ ਜਿੱਤ ਕੇ ਆਵਾਂਗੇ। ਅਤੇ ਅਕਾਲ ਪੁਰਖ ਸਾਹਿਬ ਪਤਾ ਕੀ ਕਹਿੰਦੇ, ਕਹਿੰਦੇ ਪਤਾ ਅੱਗੇ ਪੰਜ ਆ, ਅਵਰ ਪੰਚ ਹਮ ਏਕ ਜਨ, ਕਹਿੰਦੇ ਫਿਰ ਵੀ ਜਿੱਤ ਕੇ ਆਵਾਂਗੇ।

ਪਰ ਕਹਿੰਦੇ ਤੁਸੀਂ ਨਾ ਮੈਨੂੰ ਗੁਰੂ ਤੋਂ ਥਾਪੀ ਦਵਾ ਦਿਓ। ਕੀ ਕਹਿਣ ਲੱਗੇ? ਕਹਿੰਦੇ ਮੈਂ ਪੰਜੇ ਢਾ ਲੂੰਗਾ ਪਰ ਤੁਸੀਂ ਮੈਨੂੰ ਗੁਰੂ ਤੋਂ ਥਾਪੀ ਦਵਾ ਦਿਓ। ਮੈਂ ਇੱਥੇ ਬੇਨਤੀ ਕਰਦਾ ਨਾ, ਗੁਰਮੁਖ ਪਿਆਰੇ ਅੰਮ੍ਰਿਤ ਸੰਚਾਰ ਕਰਾਉਂਦੇ ਨਾ ਇੱਥੇ, ਉਹ ਗੁਰੂ ਤੋਂ ਥਾਪੀ ਲੈਣੀ ਹੁੰਦੀ ਹੈ। ਪੰਜ ਪਿਆਰੇ ਗੁਰੂ ਰੂਪ ਆ, ਉਹ ਜਦੋਂ ਸਾਨੂੰ ਅੰਮ੍ਰਿਤ ਦੀ ਦਾਤ ਦਿੰਦੇ ਹਨ ਉਦੋਂ ਥਾਪੀ ਦਿੰਦੇ ਆ। ਕਿਹੜੀ? ਵਾਹਿਗੁਰੂ, ਗੁਰਪ੍ਰਸਾਦ। ਪੰਜ ਪਿਆਰੇ ਕੀ ਦਿੰਦੇ ਆ ਜੀ? ਗੁਰਪ੍ਰਸਾਦ। ਉਹ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ, ਗੁਰੂ ਰਾਮਦਾਸ ਜੀ ਨੇ ਦਿੱਤਾ ਸੀ ਸ਼ਬਦ ਵਾਹਿਗੁਰੂ। ਆ ਜਿਹੜਾ ਆਇਆ ਸੀ ਨਾ ਆਪਾਂ ਹੁਣੇ ਪੜ੍ਹਿਆ ਸੀਗਾ, ਕੀ ਲਿਖਿਆ ਸੀ? ਕਿਤੇ ਗੁਰ ਕਾ ਸ਼ਬਦ ਜਾਪ ਮਨ ਸੁਖਾ। ਕਿਤੇ ਜੇ ਇਹਨਾਂ ਪੰਜਾਂ ਤੋਂ ਖਹਿੜਾ ਛਡਾ ਕੇ ਤੂੰ ਸੁੱਖ ਲੈਣਾ ਚਾਹੁੰਦਾ ਤੇ ਆ ਗੁਰੂ ਦਾ ਸ਼ਬਦ ਜਪਿਆ ਕਰ, ਜਿਹੜਾ ਪਹਿਲੇ ਅੰਗ ਤੇ ਹੁਕਮ ਆ ਗੁਰਪ੍ਰਸਾਦ। ਤੇ ਗੁਰਪ੍ਰਸਾਦ ਆਪਾਂ ਬਹੁਤੇ ਲੈਂਦੇ ਨੀ ਗੇ। ਗੁਰਪ੍ਰਸਾਦ ਜਪ ਜਪ, ਉਹਨਾਂ ਤੁਹਾਨੂੰ ਪੰਜ ਪਿਆਰਿਆਂ ਨੇ ਗੁਰਪ੍ਰਸਾਦ ਦੇਣਾ ਵਾ। ਜਦੋਂ ਪੰਜ ਚੋਲੇ ਮੁੱਖ ਚ ਪਾਉਂਦੇ ਆ ਨਾ ਕੀ ਬੋਲਦੇ ਹੋ? ਕਹਿੰਦੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਕਬੀਰ ਸਾਹਿਬ ਨੂੰ ਪਤਾ ਸੀ ਨਾ ਵੀ ਰਾਮ ਰਾਮ ਹੀ ਜਪਦੇ ਸੀ ਉਦੋਂ, ਹੁਣ ਸਾਨੂੰ ਵੀ ਪਤਾ ਵਾਹਿਗੁਰੂ ਵਾਹਿਗੁਰੂ ਜਪਣਾ। ਪਰ ਜਿੰਨਾ ਚਿਰ ਗੁਰੂ ਨਹੀਂ ਨਾ ਦਿੰਦਾ ਉਹਨਾਂ ਚਿਰ ਛੇਤੀ ਗੱਲ ਨਹੀਂ ਬਣਦੀ। ਉਹਨਾਂ ਨੇ ਫਿਰ ਲਿਆ ਸੀਗਾ ਬਾਬਾ ਰਾਮਾਨੰਦ ਜੀ ਤੋਂ, ਉਦੋਂ ਦਿੰਦੇ ਵੀ ਨਹੀਂ ਸੀ। ਹੁਣ ਤਾਂ ਇੱਥੋਂ ਸਟੇਜ ਤੋਂ ਅਸੀਂ ਅਨਾਊਂਸ ਕਰਦੇ ਹਾਂ ਵੀ ਆ ਪੰਜ ਪਿਆਰੇ ਗੁਰੂ ਰੂਪ ਸਾਡੇ 19 ਤਰੀਕ ਨੂੰ ਅੰਮ੍ਰਿਤ ਸੰਚਾਰ ਕਰਨਗੇ ਤੇ ਤੁਸੀਂ ਛਕ ਲਓ, ਗੁਰਪ੍ਰਸਾਦ ਲੈ ਲਓ। ਕਬੀਰ ਸਾਹਿਬ ਨੂੰ ਦਿੰਦੇ ਨਹੀਂ ਸੀ, ਉਹਨਾਂ ਬੜੀ ਜੁਗਤ ਨਾਲ ਲਿਆ ਸੀ ਬਾਬਾ ਰਾਮਾਨੰਦ ਜੀ ਤੋਂ। ਜਦੋਂ ਗੁਰੂ ਰਾਮਾਨੰਦ ਜੀ ਨੇ ਕਿਹਾ ਉੱਠ ਰਾਮ ਕੇ ਰਾਮ ਕਹੋ, ਬਸ ਆਹ ਸੁਣਨਾ ਸੀ ਕੰਨਾਂ ਰਾਹੀਂ। ਕਬੀਰ ਸਾਹਿਬ ਨੇ ਸੁਣ ਲਿਆ ਗੁਰੂ ਦਾ ਸ਼ਬਦ ਰਾਮ, ਇੰਨਾ ਰਾਮ ਜਪਿਆ, ਇੰਨਾ ਜਪਿਆ। ਫਿਰ ਉਹਨਾਂ ਲਿਖਿਆ ਕਿ ਮਨ ਕਿੰਨਾ ਨਿਰਮਲ ਹੋ ਗਿਆ। ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ। ਬਸ ਇੰਨਾ ਕੰਮ ਜੇ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ, ਸੱਚ ਸੱਚਾ ਜਿੰਨੀ ਅਰਾਧਿਆ ਸੇ ਜਾਏ ਰਲੇ ਸੱਚ, ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ। ਪਰ ਆ ਗੁਣ ਗਾਉਣੇ ਪੈਣੇ ਆ, ਇਹਦਾ ਮੈਲ ਲਾ ਲਓ। ਇੰਨੇ ਗਾਓ ਇੰਨੇ ਗਾਓ ਵੀ ਬਸ ਮਾਇਆ ਦਾ ਸਿਮਰਨ ਖਤਮ ਹੋ ਜਾਵੇ ਅਤੇ ਪ੍ਰਭ ਕਾ ਸਿਮਰਨ ਸਾਡੇ ਮਨ 'ਚ ਵੱਸ ਜਾਵੇ। ਜਦੋਂ ਵਸੇਗਾ ਤਾਂ ਪੰਜ ਸ਼ਬਦ ਪ੍ਰਗਟ ਹੋ ਜਾਣਗੇ। ਇਹ ਪੰਜ ਚੋਰ ਫਿਰ ਭੱਜ ਜਾਂਦੇ, ਇਹ ਫਿਰ ਜਦੋਂ ਭੱਜ ਗਏ ਉਦੋਂ ਹੀ ਤੁਸੀਂ ਘਰ ਜਾ ਸਕਦੇ, ਕਿਉਂਕਿ ਦਰ 'ਤੇ ਖੜਾਏ ਹੋਏ। ਵਾਹਿਗੁਰੂ ਨੇ ਖੇਲ ਬਣਾਇਆ, ਜਿਵੇਂ ਉਹ ਰਗਬੀ ਜੀ ਖੇਡਦੇ ਹੁੰਦੇ ਆ ਨਾ, ਵੇਖੀ ਕਦੀ? ਉਹ ਕਿੰਨੇ ਖਿਲਾਰੇ ਹੁੰਦੇ, ਤਗੜੇ ਤਗੜੇ, ਉਹਨਾਂ ਨੇ ਇੱਕ ਬਾਲ ਜਿਹਾ ਲੈ ਕੇ ਉਹਦਾ ਸਾਰੇ ਫੜ ਲੈਂਦੇ। ਬਸ ਇੱਦਾਂ ਸਾਨੂੰ ਜਾਣ ਨਹੀਂ ਦਿੰਦੇ ਘਰ। ਪਾਂਚ ਪਹਿਰੂਆ ਦਰ ਮੇ ਰਹਿਤੇ, ਪਾਂਚ ਪਹਿਰੂਆ ਦਰ ਮੇ ਰਹਿਤੇ, ਤਿਨਕਾ ਨਹੀਂ ਪਤਿਆਰ। ਚੇਤ ਸੁਚੇਤ ਚਿੱਤ ਹੋਏ ਰਹੋ ਤੋਂ ਲੈ ਪ੍ਰਕਾਸ਼। ਪ੍ਰਕਾਸ਼ ਵਾਹਿਗੁਰੂ ਜੀ ਨੂੰ ਕਿਹਾ, ਕਹਿੰਦੇ ਵਾਹਿਗੁਰੂ ਨੂੰ ਤਾਂ ਮਿਲ ਸਕਦੇ ਹੋ ਤੁਸੀਂ ਜੇ ਤੁਸੀਂ ਉਹਨੂੰ ਯਾਦ ਕਰੋਗੇ, ਤੇ ਹੁਣੇ ਤੁਹਾਨੂੰ ਇਹਨਾਂ ਤੋਂ ਛਡਾਉਣਾ। ਠੀਕ ਹੈ ਨਾ? ਇਸ ਲਈ ਸਾਨੂੰ ਵਾਰ ਵਾਰ ਸਤਿਗੁਰੂ ਇਹ ਸਮਝਾਉਂਦੇ ਆ ਕਿ ਤੁਹਾਡੀ ਜਿਹੜੀ ਆ, ਜੇ ਤੁਸੀਂ ਗੁਰ ਕਾ ਸ਼ਬਦ ਜਾਪ ਮਨ ਸੁਖਾ, ਈਹਾਂ ਊਹਾਂ ਤੇ ਉੱਜਲ ਤੇਰਾ ਉੱਜਲ ਮੁਖਾ, ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉੱਜਲੇ। ਕਿਤੇ ਹਰ ਹਰ ਨਾਮ ਜਪੇ ਜਨ ਕੋਏ, ਤਾਂ ਕਿ ਆਸਾ ਪੂਰਨ ਹੋਏ। ਆਸਾ ਪੂਰਨ ਆ ਸਤਿਗੁਰੂ ਜਿਹਨਾਂ ਦੀ ਸ਼ਰਨ 'ਚ ਬੈਠੇ ਹੋ। ਆਸਾ ਹੁਣ ਆਪਾਂ ਸਮਝੇ ਹਾਂ ਨਾ ਕੀ ਆ? ਕਾਂਖੀ, ਕਾਂਖੀ ਇੱਕ ਹੈ ਦਰਸ ਤਿਉਹਾਰ। ਬਸ ਇਹਦੋਂ ਵੱਧ ਹੋਰ ਕੋਈ ਕਾਂਖੀ ਆਸਾ ਨਹੀਂ ਰੱਖਣੀ, ਸਤਿਗੁਰੂ ਪੂਰੀ ਕਰਨਗੇ। ਕਾਂਖੀ ਇੱਕ ਹੈ ਤੇ ਸਤਿਗੁਰ ਨੂੰ ਪੁੱਛੀਏ ਜੀ ਹੋਊਗੀ ਪੂਰੀ? ਕਹਿੰਦੇ ਹਾਂ, ਜਿਹਦੀ ਸ਼ਰਨ 'ਚ ਬੈਠੇ ਹੋ ਨਾ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਂ ਕੇ ਵਸ ਹੈ ਕਾਮ ਧੇਨਾ। ਪਰ ਆਹ ਕੰਮ ਕਰਨਾ ਪਏਗਾ ਤੁਹਾਨੂੰ, ਇਹ ਆਪਾਂ ਕਰਦੇ ਨਹੀਂ। ਕੀ ਕਰਨਾ ਪਵੇਗਾ? ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਮਨ ਕਰਕੇ ਤਾਂ ਸਰਬ ਸੁਖ ਪਾਵੇਂ ਮੇਰੇ। ਗੁਰਬਾਣੀ ਗੁਰੂ ਜੀ ਕੰਡੀਸ਼ਨਲ ਨੇ, ਜੇ ਇੱਦਾਂ ਕਰੋਗੇ ਤਾਂ ਇੱਦਾਂ ਹੋਣਾ ਵਾ, ਜੇ ਨਾ ਕਰੋਗੇ ਤਾਂ ਫਿਰ ਨਹੀਂ ਹੋਣਾ। ਕੰਡੀਸ਼ਨਲ ਸਮਝਦੇ ਹੋ?
ਕੰਡੀਸ਼ਨ ਰੱਖੀ ਹੈ ਵੈਰ ਵੀ ਇੱਦਾਂ ਕਰੋਗੇ ਤਾਂ ਇੱਦਾਂ ਹੋਏਗਾ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤਸਾਰੇ ਗੁਰਬਾਣੀ ਕਹੇ ਸੇਵਕ ਜਨ ਮਨ ਪ੍ਰਤੱਖ। ਹੁਣ ਉਹ ਦੱਸ ਰਹੇ ਨੇ ਕਿ ਤੁਹਾਡੀ ਕਾਂਖੀ ਪੂਰੀ ਕਰ ਦੇਵਾਂਗੇ, ਇੱਛਾ ਪੂਰਕ ਸਰਬ ਸੁਖਦਾਤਾ ਹਰ। ਕਿੰਨੇ ਕਰਨੀ ਆ? ਵਾਹਿਗੁਰੂ ਨੇ, ਉਹਦੇ 'ਤੇ ਵੱਸ ਸਾਰਾ ਕੁਛ ਹੀ ਆ। ਜਾਂ ਕੇ ਵੱਸ ਹੈ ਕਾਮ ਧਿਨ, ਸੋ ਐਸਾ ਹਰ ਧਿਆਈਏ ਮੇਰੇ ਜੇੜੇ। ਧਿਆਈਏ ਹੁੰਦਾ ਧਿਆਨ ਨਾਲ ਜਪਣਾ, ਮਨ ਨੂੰ ਜੋੜ ਕੇ, ਤਾਂ ਸਰਬ ਸੁਖ ਪਾਵੇਂ ਮੇਰੇ ਮਨਾਂ ਜਪ ਮਨ। ਪਹਿਲੇ ਅੰਗ 'ਤੇ ਹੁਕਮ ਹੈ ਜਪ, ਗੁਰਪ੍ਰਸਾਦ ਲੈ ਕੇ ਜਪ ਮਨ। ਸਾਰੀ ਗੁਰਬਾਣੀ 'ਚ ਜਪ ਚੱਲਦਾ, ਸਾਰੀ ਗੁਰਬਾਣੀ, ਅਤੇ ਅਸੀਂ ਕਰਦੇ ਨਹੀਂ, ਬਸ ਪੜ੍ਹੀ ਜਾਂਦੇ। ਗੁਰਬਾਣੀ ਕਹੇ ਸੇਵਕ ਜਨ ਮਨ। ਫਿਰ ਉਹਨਾਂ ਨੇ ਕਲੀਅਰ ਕੀਤਾ ਕਿ ਤੁਹਾਡੀ ਕਾਂਖੀ ਪੂਰੀ ਹੋ ਜਾਏਗੀ। ਕਾਂਖੀ ਇੱਕ ਹੈ ਦਰਸ ਤੁਹਾਰੋ, ਪਰ ਜੇ ਤੁਸੀਂ ਲੈ ਕੇ ਆਉਂਦੇ ਹੋ, ਅਤੇ ਕਈ ਵਾਰੀ ਤਾਂ ਅਸੀਂ ਉੱਦਾਂ ਹੀ ਆਉਂਦੇ ਵੀ ਚੱਲ ਹੁਣ ਨਾ 8 ਦਿਨਾਂ ਬਾਅਦ ਗੁਰਦੁਆਰੇ ਨੇ ਇੱਕ ਦੁੱਧ ਦੀ ਕੈਨੀ ਚੜ੍ਹਾ ਆਉਂਦੇ, ਇੱਦਾਂ ਕਰਦੇ ਹਨ ਅਤੇ ਲੰਗਰ ਛਕ ਆਵਾਂਗੇ ਬਸ। ਇਸ ਸਾਡੇ ਮਨ 'ਚ ਚਾਓ ਹੀ ਨਹੀਂ ਗਾ ਵਾਹਿਗੁਰੂ ਨੂੰ ਮਿਲਦਾ। ਇਹ ਮਾਨਸ ਜਨਮ ਦਾ ਮਨੋਰਥ ਹੀ ਨਹੀਂ ਪਤਾ ਸਾਨੂੰ ਭਾਈ ਪ੍ਰਾਪਤ ਮਾਂ, ਇਹ ਮੁੜ ਕੇ ਤਾਂ ਮਿਲਣਾ ਨਹੀਂ ਗਾ। ਮਾਨੁੱਖ ਦੇ ਹੁਰੀ ਆ ਗੋਬਿੰਦ ਮਿਲਣ ਕੀ, ਇਹ ਸਤਿਗੁਰੂ ਕਹਿ ਰਹੇ ਨੇ, ਮੈਂ ਆਪਣੇ ਕੋਲੋਂ ਨਹੀਂ ਕਹਿ ਰਹੇ। ਉਹਦੇ ਲਈ ਕਰਨਾ ਕੀ ਹੈ ਜੀ? ਉਹਨਾਂ ਪੁੱਛਿਆ ਜੀ ਅਸੀਂ ਕਰ ਮਿਲਣਾ ਵਾ। ਹੁਣ ਜੇ ਤੁਹਾਨੂੰ ਕੋਈ ਪੁੱਛਿਆ ਤੁਸੀਂ ਸਾਰੇ ਕਹੋਗੇ ਹਾਂ ਅਸੀਂ ਮਿਲਣਾ। ਜੋ ਪੰਜਵੇਂ ਪਾਤਸ਼ਾਹ ਨੂੰ ਪੁੱਛਿਆ ਵੀ ਕਰੀਏ ਕੀ, ਉਹ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲਸਾਦ ਸੰਗਤ ਭਾਜ। ਇੱਥੇ ਬੈਠ ਕੇ ਜਪਦਾ ਕੋਈ ਨਹੀਂ, ਉੱਠ ਕੇ ਚੱਲ ਜਾਂਦੇ, ਕੰਮ ਕੋਈ ਨਹੀਂ ਹੁੰਦਾ ਬਾਹਰ, ਮੈਨੂੰ ਪਤਾ, ਬਸ ਲੰਗਰ ਛਕਣਾ ਹੁੰਦਾ ਜਾਂ ਗੱਲਾਂ ਕਰਨੀਆਂ ਹੁੰਦੀਆਂ ਬਾਹਰ ਜਾ। ਅਤੇ ਜੇ ਸੰਗਤ ਬੈਠੀ ਹੈ ਤਾਂ ਥੋੜ੍ਹਾ ਚਿਰ ਬਹਿ ਜਾਈਏ, ਹੁਣ 10 ਕੁ ਮਿੰਟ ਰਹਿ ਗਏ ਆਪਣੇ ਸਾਰੇ, 10 ਮਿੰਟ ਜਪ ਸਕਦੇ ਕਿ ਨਹੀਂ? ਹਾਂਜੀ, ਸਤਿਗੁਰੂ ਦੀ ਗੱਲ ਮੰਨ ਕੇ ਵੇਖਿਓ ਸੁੱਖ ਮਿਲਣਾ।

ਇਸ ਤਰ੍ਹਾਂ ਜਦੋਂ ਸਤਿਗੁਰੂ ਇਹਨਾਂ ਪੰਜਾਂ ਨੂੰ ਹਰਾ ਦਿੱਤਾ ਫਿਰ ਉਹਨਾਂ ਨੇ ਸ਼ਬਦ ਉਚਾਰਨ ਕੀਤਾ ਕਹਿੰਦੇ ਹੋਂ ਗੁਸਾਈ ਦਾ ਪਹਿਲਵਾਨੜਾ ਹੋਂ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ ਗੁਰੂ ਤੋਂ ਬਿਨਾਂ ਨਹੀਂ ਜਿੱਤ ਸਕਦੇ ਕਿਤੇ ਸਭ ਹੋਈ ਛਿੰਝ ਇਕੱਠੀਆਂ ਦਈਓ ਬੈਠਾ ਵੇਖੇ ਆਪ ਜੀਓ ਸਾਡੇ ਅੰਦਰ ਜਿਹੜੀ ਇਹ ਛਿੰਝ ਚੱਲਦੀ ਹੈ ਨਾ ਸਾਡੇ ਮਸਤਕ ਦੇ ਉੱਤੇ ਬੈਠਾ ਵਾਹਿਗੁਰੂ ਇਹ ਛਿੰਝ ਨੂੰ ਵੇਖਦਾ ਕਿ ਪੰਜਾਂ ਦੇ ਨਾਲ ਕਿੱਦਾਂ ਲੜਦੇ ਆ ਹੋਂ ਵੋ ਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ ਦੁਮਾਲੜਾ ਦਾ ਮਾਲੀ ਜਿੱਤ ਲਈ ਕਿਤੇ ਸਭ ਹੋਈ ਛਿੰਝ ਇਕੱਤੀਆਂ ਦਈਓ ਬੈਠਾ ਵੇਖੇ ਆਪ ਜੀ ਦਈਓ ਵਾਹਿਗੁਰੂ ਜੀ ਨੂੰ ਕਿਹਾ ਕਹਿੰਦੇ ਉਹ ਵੇਖਦਾ ਹੈ ਖੇਲ ਨੂੰ ਕਹਿੰਦੇ ਵਾਤ ਵੱਜਣ ਟਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਅੰਦਰ ਪੰਜ ਸ਼ਬਦ ਵੱਜ ਰਹੇ ਆ ਜਿੱਥੇ ਯੁੱਧ ਹੁੰਦਾ ਕਹਿੰਦੇ ਨਿਹੱਤੇ ਪੰਜ ਜਵਾਨ ਮੈਂ ਕਹਿੰਦੇ ਪੰਜੇ ਢਾਲੇ ਗੁਰ ਥਾਪੀ ਦਿੱਤੀ ਕੰਡ ਜੀ ਗੁਰੂ ਰਾਮਦਾਸ ਜੀ ਤੋਂ ਇਹ ਗੁਰਮੰਤਰ ਲਿਆ ਸੀ ਉਹਨਾਂ ਨੇ ਅਤੇ ਫਿਰ ਕਹਿੰਦੇ ਆਉਂਦੇ ਸਾਰੇ ਹੀ ਆ ਪਰ ਮਨਮੁੱਖ ਜਿਹੜੇ ਇੱਦਾਂ ਹਾਰ ਕੇ ਜਾਂਦੇ ਆ ਕਹਿੰਦੇ ਸਭ ਇਕੱਠੇ ਹੋਏ ਆਇਆ ਘਰ ਜਾਸਣ ਵਾਟ ਵਟਾਇਆ ਕਹਿੰਦੇ ਗੁਰਮੁਖ ਲਾਹਾ ਲੈ ਗਏ ਮਨਮੁੱਖ ਚੱਲੇ ਮੂਲ ਗਵਾਏ ਮੂਲ ਕਿਹਾ ਜਿਹੜਾ ਧਨ ਲੈ ਕੇ ਆਉਂਦੇ ਸਵਾਸਾਂ ਦਾ ਉਹ ਵੀ ਗਵਾ ਜਾਂਦੇ ਮਨਮੁੱਖ ਉਹ ਨਹੀਂ ਗੇ ਪੰਜਾਂ ਨੂੰ ਸਮਝਦੇ ਹੀ ਨਹੀਂ ਗੇ ਵੀ ਕਿੱਦਾਂ ਜਿੱਤਣਾ ਫਿਰ ਅੱਗੇ ਸ਼ਬਦ ਉਹਨਾਂ ਲਿਖਿਆ ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ ਜਿਹੜਾ ਬੋਲਦੇ ਵਾਹ ਗੁਰੂ ਢੋਆਂ ਦਾ ਜਹਾਜ਼ ਸੱਚੇ ਦਾ ਸੱਚਾ ਢੋਆ ਇਹ ਢੋ ਕੇ ਲੈ ਜਾਂਦਾ ਦਰਗਾਹ 'ਚ ਪਰ ਜੇ ਤੁਸੀਂ ਜੋੜਤਾ ਸੁਰਤੀ ਨੂੰ ਬੋਲ ਕੇ ਇਹ ਜਹਾਜ਼ 'ਤੇ ਚੜ੍ਹਾਤਾ ਜੇ ਤੁਸੀਂ ਜਹਾਜ਼ ਦੇ ਉੱਪਰ ਚੜ੍ਹਾਤਾ ਸਾਡੀ ਆਪਣੀ ਸੁਰਤੀ ਨੂੰ ਇਹ ਸਿੱਧੀ ਇਸ ਭਵਜਲ 'ਚੋਂ ਸੱਚਖੰਡ ਪਹੁੰਚ ਜਾਂਦੀ ਕੀ ਲਿਖਿਆ ਸਤਿਗੁਰਾਂ ਨੇ ਕਹਿੰਦੇ ਜੇ ਤੁਸੀਂ ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ ਆਪਣੇ ਚਰਨ ਚਰਨ ਕਿਹਾ ਨਾਮ ਨੂੰ ਵਾਹਿਗੁਰੂ ਫਿਰ ਚਰਨ ਪ੍ਰਗਟ ਕਰਦਾ ਜੋ ਪੰਜ ਸ਼ਬਦ ਕਹਿੰਦੇ ਆ ਕਿਤੇ ਆਪਣੇ ਚਰਨ ਜਪਾਇਣ ਵਿੱਚ ਦਈਓ ਖੜਵਾ ਉਹ ਮਦਦ ਕਰਦਾ ਆਪਣੀ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ ਜਿਸ ਤੇ ਉਪਜਿਆ ਨਾਨਕਾ ਜਿਹਨੇ ਪਾਲਿਆ ਸੀ ਨਾ ਇਹਨੂੰ ਜਨਮ ਕਰਕੇ ਉਹਦੇ ਉਹਦਾ ਹੀ ਰੂਪ ਹੋ ਗਿਆ ਜਿਨ ਹਰ ਜਪਿਆ ਸੇ ਹਰ ਹੋਏ ਕਿਤੇ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਏ ਉੱਥੇ ਫਿਰ ਇਨਾਮ ਮਿਲਦਾ ਇਨਾਮ ਸਤਿਗੁਰੂ ਦਿੰਦੇ ਆ ਅਤੇ ਜਦੋਂ ਪੰਜਵੇਂ ਪਾਤਸ਼ਾਹ ਨੂੰ ਪੁੱਛਣ ਲੱਗੇ ਕਿ ਤੂੰ ਸਾਨੂੰ ਕੀ ਚਾਹੀਦਾ ਉਹ ਕਹਿੰਦੇ ਹਾਂ ਜੁਗ ਜੁਗ ਦਈਓ ਸੇਵੜੀ ਹਾਂ ਜੁਗ ਜੁਗ ਦਈਓ ਕਹਿੰਦੇ ਵਾਹਿਗੁਰੂ ਤੇਰੀ ਸੇਵਾ 'ਚ ਮੈਂ ਰਹਿਣਾ ਹੁਣ ਨਹੀਂ ਗਾ ਮੈਂ ਜਾਣਾ ਇਹਨਾਂ ਖੇਡਾਂ ਦੇ ਵਿੱਚ ਹਾਂ ਜੁਗ ਜੁਗ ਦਈਓ ਸੇਵੜੀ ਗੁਰ ਕੱਟੀ ਮੈਂਡੀ ਜੇਵੜੀ ਉਹਨਾਂ ਕਹਿੰਦੇ ਜੰਮਣ ਮਰਨ ਦੀ ਫਾਈ ਕੱਟਤੀ ਮੇਰੀ ਹਾਂ ਬਹੁੜ ਛਿੰਝ ਨਾ ਨੱਚੂ ਨਾਨਕ ਅਵਸਰ ਲੱਦਾ ਪਾਲ ਜੀਓ ਕਿਤੇ ਸਾਨੂੰ ਮੌਕਾ ਮਿਲ ਗਿਆ ਅਸੀਂ ਮੰਗ ਲਿਆ ਫਿਰ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ ਇੱਥੇ ਵੀ ਉਹਨਾਂ ਲਿਖਿਆ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਨਾਮ ਅਪਾਰ ਤੁਹਾਨੂੰ ਕਿਹਾ ਸੰਤ ਜਿਹੜੇ ਜਿੱਤ ਜਾਣਗੇ ਹਰ ਸੰਤ ਕਰੇ ਸੋਈ ਪ੍ਰਵਾਨ ਨਾਨਕ ਦਾਸ ਤਾਂ ਕਹਿ ਕੁਰਬਾਨ ਸੋ ਗੁਰਮੁਖੋ ਸਿਮਰਨ ਦਾ ਸਮਾਂ ਸਮਾਪਤ ਹੈ ਸਤਿਗੁਰੂ ਬਖਸ਼ਿਸ਼ ਕਰਨ ਸਾਨੂੰ ਵੀ ਇਸ ਮਾਰਗ 'ਤੇ ਆਪ ਹੀ ਹੱਥ ਫੜ ਕੇ ਤੋਰ ਲੈਣ ਕਿ ਅਸੀਂ ਇਸ ਜੀਵਨ ਦਾ ਲਾਹਾ ਲੈ ਸਕੀਏ ਸੋ ਇੰਨੀਆਂ ਵਿਚਾਰਾਂ ਕਰਦੇ ਹਾਂ ਸਿਮਰਨ ਕਰਾਉਂਦੇ ਹਾਂ ਇਹ ਹਰ ਵੀਰਵਾਰ ਵੀ ਆਪਾਂ 3 ਤੋਂ 5 ਕਰਦੇ ਹਾਂ ਸ਼ਨੀਵਾਰ ਨੂੰ 4 ਤੋਂ 6 ਅਤੇ ਸੰਡੇ ਨੂੰ ਵੀ 4 ਤੋਂ 6 ਆਇਆ ਕਰੋ ਸਾਰੇ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਹੁਣ ਬੜੇ ਪਿਆਰ ਸਤਿਕਾਰ ਦੇ ਨਾਲ ਪਾਵਨ ਸ੍ਰੀ ਰਹਿਰਾਸ ਸਾਹਿਬ ਜੀ ਜਾਪ ਪਾਠ ਸਰਵਣ ਕਰੋ ਜੀ ਗੁਰੂ ਅਤੇ ਸੰਗਤ ਬਖਸ਼ਣ ਜੋ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਸਲੋਕ ਮਹਲਾ ਪਹਿਲਾ ਦੁਖ ਦਾਰੂ

ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰਿਸਿਓ ਕਹੀਐ, ਕੇਤੇ ਤੇਰੇ ਗਾਵਣ ਹਾਰੇ, ਗਾਵਣ ਤੁਧਨੂ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਣ ਤੁਧਨੂ ਚਿਤ ਗੁਪਤ ਲਿਖ ਜਾਨਣ,

ਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾਂ ਕੀਆਂ ਵਡਿਆਈਆਂ, ਤੁਧ ਵੇਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਏ ਦੁਖ।

ਹਰਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾਉ ਰਾਮ ਨਾਮ ਪ੍ਰਗਾਸ

ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਾਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ

ਸੈਲ ਪੱਥਰ ਮੈਂ ਜੰਤੂ ਪਾਏ, ਤਾਕਾ ਰਿਜਕ ਆਗੇ ਕਰ ਧਰਿਆ, ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ, ਉਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਛਰੇ ਛਰਿਆ, ਤਿਨ ਕਵਨ ਖਿਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ, ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦਬਲ ਜਾਈਐ,

ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਨ ਇੱਕ ਦਾਤੇ ਇੱਕ ਭੇਖਾਰੀ ਜੀ ਸਭ

ਜਨ ਨਾਨਕ ਤਿਨ ਕੁਰਬਾਨ। ਹਰ ਧਿਆਵੈ ਤੁਦ ਜੀ, ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ। ਤੇਰੇ ਅਨੇਕ ਪੜੇ ਬਹੁ ਸਿਮਰਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ।

ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ ਤਿਤ ਸਰਬ

ਭਵ ਜਿਲ ਤਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਾਖੋ ਸਰਮਾ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਸ਼ਰਨ ਪਰੇ ਕੀ ਰਾਖੋ ਸ਼ਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਾਈ ਅਮਰੀ ਕਰੋ ਹਾਦ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਗਾਵੋ ਆਪ ਹਾਦ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਬੈਰਣ ਕੋ ਆਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਊ ਜੋ ਅਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਆਹ ਚੁਨ ਚੁਨ ਸਤਰੁ ਹਮਾਰੇ ਮਾਰੀ ਆਹ ਆਪ ਹਾਦ ਮਜੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਿਭਰਿਆ ਉਜੋ ਸਦਾ ਹਮਾਰੇ ਪੱਛਾ

ਚਰਿੱਤਰ ਸਮਾਪਤਮ ਸਤ ਸ਼ੁਭਮ ਸਤਬ ਜੋ ਦੋਹਰਾ ਦਾ ਜਾਨ ਗੁਰਦਾਸ ਪਰ ਕਿਰ ਕਿਜੈ ਕਿਰਪਾ ਅਪਾਰ ਆਪ ਹਾ ਦੇ ਰਾਖ ਮੋਹੇ ਮਨ ਕਰਮ ਬਚਨ ਵਿਚਾਰ ਮੈਂ ਨਾ ਅਗਨਿਸ਼ਹਿ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਗਬੂ ਨੈ ਧਿਆਉ

ਆਪੇ ਆਪ ਗਰੀਬ ਨਿਵਾਜਾ ਦਾ ਜਾਨ ਕਰ ਕਿਰਪਾ ਕਰਹ ਮੋਹਿ ਹਾਰ ਪਰਾਮਿਆਨ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤ ਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾ ਜਾਨ ਦਾ ਹਾਥ ਉਭਾਰੋ ਅਮਰੇ ਸਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਵਿਦਨਾਨਾ ਕਿਸ਼ਨ ਯਥਾ ਮਚਰਤਰੋ ਚਾਰੋ ਚੂਕੋਏ ਕਬਲਿਓ ਸੁਧਾਰੋ ਕਵਿਵਾਹ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹੇ ਹੋ ਜਗ ਮਾਹੇ ਜੋਤੇ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਦੋਹਰਾ ਜਬ ਆਏ ਸਭ ਕੋ ਭਯੋ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਕਬਿਵਾਜ ਦੋਹਰਾ ਠਾਟ ਪਯੋ ਮੈਂ ਜੋਰ ਕਰ ਬਚਨ ਕਹਾਂ ਸਿਰਣਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕਹੋ ਨਿਤੁੜ ਧਿਆਇ ਹੈ ਸੰਤ ਅੰਤ ਲਹਾਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਹਮੋ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਗਿਦੇ ਰਾਵਸਸ ਕਰੋਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗੇ ਅਟਲ ਸਭ ਕੋਈ ਭਾਗਤ ਨੇਤ ਸੁਰਗਵਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਨੇ ਹਰ ਗਾਵੈ ਦੁਖ ਬਾਬ ਤੇ ਨਿਕਟ ਨ ਆਵੈ ਵਿਸ਼ਨ ਭਗਤ ਕੀ ਇਹ ਫਲ ਹੋਈ ਯਾਦ ਬਿਆਦ ਸ਼ਬ ਸਕੇ ਨ ਕੋਈ ਸਮਤ ਸਤਰੈ ਸਹਿਸ ਪਚਾਵਨ ਹਾੜਵਤੀ ਪ੍ਰਥਮ ਸੁਖ ਦਾਵਨ ਤਵਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਪੂਰ

ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਹੈ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਠੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂ ਤੁਦ ਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਗਾਹੋ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਤੂਰੇ। ਮੁਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਾ ਸੰਤੋਖ ਵਿਚਾਰੋ, ਆਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਛੈ, ਤਿਸ ਕਾ ਹੋਏ ਉਧਾਰ।

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਿਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤਾਵਨ ਗਾ ਸਤਿਗਾ ਸਰਬ ਸੁਖੋ ਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਹ ਤਹ ਰਸ਼ਿਆ ਰਿਆਇਤ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ

ਦਿਲ ਭਲਭੇਠਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲ ਦਾਤਾਂ ਬਖਸ਼ਣੀਆਂ। ਹਰਮੀਤ ਸਿੰਘ ਬਾਗਾ ਪਰਿਵਾਰ ਤੰਦਰੁਸਤੀ ਚੜ੍ਹਦੀ ਕਲ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਅਗਮ ਸਿੰਘ ਭੁੱਲਰ ਵੱਲੋਂ ਨਵੀਂ ਕਾਰ ਲੈਂਦੇ ਸ਼ੁਕਰਾਨਾ ਸੁੱਖ ਸ਼ਾਂਤੀ ਚੜ੍ਹਦੀ ਕਲ ਅਰਦਾਸ ਬੇਨਤੀ ਕਰਦੇ ਹਨ। ਭਾਈ ਜਗਤਾਰ ਸਿੰਘ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਅਰਦਾਸ ਬੇਨਤੀ ਹੈ। ਗੁਰਿੰਦਰ ਸਿੰਘ ਸੰਯੋਗ ਖੁੱਲ੍ਹਣ ਵਾਸਤੇ ਨਵੀਂ ਜਾਬ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰਾਂ ਦੀਆਂ ਬੇਨਤੀਆਂ ਗੁਰਪ੍ਰਸਾਦ ਪ੍ਰਵਾਨ ਕਰਨੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਜ਼ਿਲ੍ਹਾ ਜਵੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਨੂੰ ਬੇਨਤੀਆਂ। ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ। ਬਖਸ਼ ਵਾਲਾ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ।

गुरु ग्रंथ जी मान्यो जो प्रभु को मिल बोछ है राज करेगा खालसा।

ਨਾਨਕ ਕੋਲ ਉਧਾਰੇ ਆਪਣਾ ਦਰਗਹਿ ਪਾਵੇ ਮਾਣ ਪੌੜੀ ਪੌੜੀ ਗੁਰਮੁਖ ਸਖੀਆ ਸੇ ਗੁਰੂ ਮੇ ਲਾਈਆਂ ਇੱਕ ਸੇਵਕ ਗੁਰਪਾਸ ਗੁਰਕਾਰੇ ਲਾਈਆਂ

ਫਤਿਹ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੀ ਨੂੰ ਬੈਠੀ ਸਾਧ ਸੰਗਤ ਜੀ ਵਡ ਭਾਗੇ ਹੋ ਆਪ ਜੀ ਸੰਗਤ ਮਨ ਚ ਹਾਜ਼ਰੀਆਂ ਭਰ ਆਪ ਜੀ ਨੇ ਸੋਦਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ ਆਮ ਕੀਰਤਨ ਦੀ ਰਮਤਾ ਹੋਣ ਜਾਰੀ ਕੀਰਤਨਾਂ ਜੁੜਨਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦੇ ਆਪ ਉਹਨਾਂ ਦੀ ਮਾਫ਼ੀ ਬਖਸ਼ਣੀ। ਆਪ ਭਾਈ ਸਾਹਿਬ ਕੁਲਦੀਪ ਸਿੰਘ ਜੀ ਦਮਨੀ ਟਕਸਾਲ ਵਾਲੇ ਆਪ ਜੀ ਨੂੰ 7:30 ਤੱਕ ਕਥਾ ਰਾਹੀਂ ਜੋੜਨਗੇ, ਉਹਨਾਂ ਪਾਸੋਂ ਪਿਆਰ ਸਾਹਿਬ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਗਰੀਬ ਨਿਵਾਜ ਚਵਰ ਛਤਰ ਔਰ ਤਖਤ ਕੇ ਮਾਲਕ ਜਹਰਾ ਜਹੂਰ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਵਡਭਾਗੀ ਸਤਸੰਗੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ ਦਿਨ ਦੇ ਪਿਛਲੇ ਪੈਰ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਦੀਵਾਨ ਵਿੱਚ ਆਪ ਸਤਸੰਗੀਆਂ ਨੇ ਸਿਮਰਨ ਨਿਤਨੇਮ ਦਾ ਆਨੰਦ ਪ੍ਰਾਪਤ ਕੀਤਾ ਹੈ। ਕੋਈ ਸਮਾਂ ਹੋਰ ਗੁਰੂ ਚਰਨਾਂ 'ਚ ਬੈਠ ਕੇ 1984 ਦੇ ਜੂਨ ਮਹੀਨੇ ਦੇ ਸਾਕੇ ਦੀ ਆਪਾਂ ਯਾਦ ਸਾਂਝੀ ਕਰਾਂਗੇ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਸੰਗਤਾਂ ਬੜੇ ਪਿਆਰ ਨਾਲ ਮਨਾ ਰਹੀਆਂ ਹਨ। ਸੋ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੀ ਕੁਛ ਸਾਂਝ ਆਪ ਸੰਗਤਾਂ ਨਾਲ ਪਾਵਾਂਗੇ। ਹਾਜ਼ਰੀ ਗੁਰੂ ਚਰਨਾਂ 'ਚ ਪ੍ਰਵਾਨ ਕਰਿਓ, ਪਿਆਰ ਨਾਲ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਬੇਨਤੀ ਕਰਦਿਆਂ ਸਤਸੰਗੀਓ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇ ਵਿਸਾਏ ਸੁਭਾਏ। ਜਬ ਜਬ ਅਰਿਸ਼ਟ ਹੋਤ ਸੰਸਾਰਾ, ਤਬ ਤਬ ਦੇਹ ਧਰਤ ਅਵਤਾਰਾ, ਅਵਤੀ ਰਖਤਾ ਅਵਤਾਰਾ। ਸੋ ਜਦੋਂ ਜਦੋਂ ਧਰਤੀ 'ਤੇ ਅਨਿਆਂ ਹੁੰਦਾ ਹੈ, ਜ਼ੁਲਮ ਵੱਧਦਾ ਹੈ, ਰਾਜਨੀਤਿਕ ਸਮਾਜਿਕ ਧਾਰਮਿਕ ਹਾਲਤ ਨਿਗਰ ਜਾਂਦੀ ਹੈ, ਧਰਤੀ ਪੁਕਾਰ ਕਰਦੀ ਹੈ, ਧਰਤੀ ਦੇ ਜੀਵ ਫਰਿਆਦ ਕਰਦੇ ਹਨ ਵਾਹਿਗੁਰੂ ਅੱਗੇ, ਪਰਮਾਤਮਾ ਅੱਗੇ, ਅਤੇ ਅਕਾਲ ਪੁਰਖ ਵਾਹਿਗੁਰੂ ਮਿਹਰ ਕਰਦਾ ਹੈ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਕਿਸੇ ਨਾ ਕਿਸੇ ਰਹਿਬਰ ਅਵਤਾਰ ਔਰੀਏ ਪੀਰ ਪੈਗੰਬਰ ਨੂੰ ਭੇਜਦਾ ਵਾਹਿਗੁਰੂ। ਇਸ ਲਈ ਜਦੋਂ ਕਲੀ ਕਾਲ ਦਾ ਮਹਾਨ ਭਿਆਨਕ ਸਮਾਂ ਆ ਗਿਆ, ਜੀਵਾਂ ਦੀ ਪੁਕਾਰ ਸੁਣੀ ਅਕਾਲ ਪੁਰਖ ਵਾਹਿਗੁਰੂ ਜੀ ਨੇ, ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ, ਅਕਾਲ ਪੁਰਖ ਵਾਹਿਗੁਰੂ ਜੋਤੀ ਸਰੂਪ ਪਰਮਾਤਮਾ ਆਪ ਸਰਗੁਣ ਸਰੂਪ ਧਾਰ ਕੇ ਧਰਤੀ 'ਤੇ ਆਏ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ, ਲੋਕ ਸੁਣਿਓ ਪ੍ਰਲੋਕ ਸੁਣਿਓ ਵਿਧ ਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਐਸੇ ਦੀਨ ਦਿਆਲ ਅਕਾਲ ਪੁਰਖ ਵਾਹਿਗੁਰੂ ਜੀ ਸਰਗੁਣ ਸਰੂਪ ਧਾਰ ਕੇ ਧਰਤੀ 'ਤੇ ਆਏ ਔਰ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਧਰਤੀ 'ਤੇ ਜਾ ਕੇ ਅਤੇ ਵੱਖ ਵੱਖ ਸਥਾਨਾਂ 'ਤੇ ਨਾਮ ਬਾਣੀ ਦਾ ਉਪਦੇਸ਼ ਦਿੱਤਾ। ਹਰੇਕ ਧਰਮ ਦੇ ਕੇਂਦਰੀ ਸਥਾਨ 'ਤੇ ਸੱਚੇ ਪਾਤਸ਼ਾਹ ਗਏ ਨੇ, ਜਿਵੇਂ ਇਸਲਾਮ ਦਾ ਮੱਕਾ ਮਦੀਨਾ ਸੱਚੇ ਪਾਤਸ਼ਾਹ ਜੀ ਉੱਥੇ ਵੀ ਗਏ, ਬੁੱਧ ਧਰਮ ਦਾ ਸਤਸੰਗੀ ਉਹ ਸਥਾਨ ਕੇਂਦਰੀ ਸਥਾਨ ਗਿਆ ਉੱਥੇ ਵੀ ਮਹਾਰਾਜ ਗਏ, ਸਨਾਤਨ ਦੇ ਬਹੁਤ ਸਾਰੇ ਤੀਰਥ ਹਰਿਦੁਆਰ ਆਦਿਕ ਕੁਰਕਸ਼ੇਤਰ ਸੱਚੇ ਪਾਤਸ਼ਾਹ ਉੱਥੇ ਵੀ ਗਏ। ਹਰੇਕ ਧਰਮ ਦੇ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਗਏ ਅਤੇ ਨਾਮ ਬਾਣੀ ਦਾ ਉਪਦੇਸ਼ ਦਿੱਤਾ ਔਰ ਸਾਂਝੀ ਵਾਰਤਾ ਦਾ ਉਪਦੇਸ਼ ਦੇ ਕੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 'ਚੋਂ ਵਰਨਾ ਕੋ ਸਾਂਝਾ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਰੂਪ ਵਿੱਚ ਗੁਰੂ ਨਾਨਕ ਦੇਵ ਜੀ ਨੇ ਦੂਜੀ ਜੋਤ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਪਰਉਪਕਾਰ ਦੇ ਕਾਰਜ ਕੀਤੇ, ਗੁਰਮੁਖੀ ਅੱਖਾਂ ਨੂੰ ਪ੍ਰਚਲਿਤ ਕੀਤਾ। ਤੀਸਰੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਕੇਂਦਰ ਬਣਾ ਕੇ, ਹਿੰਦੁਸਤਾਨ ਦੇ 22 ਸੂਬੇ ਸੀ, 22 ਸੂਬਿਆਂ 'ਚ 22 ਮੰਜੀਦਾਰ ਭੇਜੇ, ਮੰਜੀਆਂ ਸੌਂਪ ਕੇ ਅਤੇ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ। ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਇਹਦਾ ਬੇਅੰਤ ਪ੍ਰਚਾਰ ਕੀਤਾ। ਗੁਰੂ ਅਮਰਦਾਸ ਸਾਹਿਬ ਦੇ ਪ੍ਰਭਾਵ ਨੂੰ ਵੇਖਦਿਆਂ ਹੋਇਆਂ ਬਹੁਤ ਸਾਰੇ ਜਿਹੜੇ ਸੀ ਅਕਬਰ ਵਰਗੇ ਬਾਦਸ਼ਾਹ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਆਏ। ਅਬਦੁੱਲਾ ਨਾਂ ਦਾ ਜਲੰਧਰ ਦਾ ਇੱਕ ਹਾਕਮ ਸੀ, ਉਹ ਵੀ ਭਾਈ ਪਾਰੋ ਜੀ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਅਤੇ ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਆ ਗਿਆ। ਔਰ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਹਰਾਂ ਕੀਤੀਆਂ, ਸੋ ਮਹਾਰਾਜ ਨੇ ਉਸ ਨੂੰ ਗੁਰਮਤਿ ਦੇ ਪ੍ਰਚਾਰ ਵਾਸਤੇ ਸਥਾਪਿਤ ਕੀਤਾ। ਇੱਕ ਮੁਸਲਮਾਨ ਹਾਕਮ ਉਹ ਵੀ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਅਤੇ ਸਤਸੰਗੀ ਉਹ ਜਿਹੜੀਆਂ ਮੰਜੀਆਂ 22 ਸੌਂਪੀਆਂ ਉਹਦੇ 'ਚੋਂ ਅੱਲਾ ਯਾਰ ਨਾਮ ਦਾ ਇੱਕ ਮੰਜੀਦਾਰ ਹੈ, ਇਹਦਾ ਪਹਿਲਾ ਨਾਂ ਸੀ ਅਬਦੁੱਲਾ। ਅਤੇ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਬੇਅੰਤ ਬਖਸ਼ਾਂ ਕੀਤੀਆਂ, 72 ਪੀੜ੍ਹੇ ਗੁਰਸਿੱਖ ਬੀਬੀਆਂ ਨੂੰ ਦਿੱਤੇ। ਬੌਲੀ ਸਾਹਿਬ ਜੀ ਦੀ ਸੱਚੇ ਪਾਤਸ਼ਾਹ ਜੀ ਨੇ ਤਿਆਰੀ ਕਰਵਾਈ, ਛੂਤ ਛਾਤ ਭਿੱਟ ਭਾਵ ਖਤਮ ਕੀਤਾ। ਪਹਿਲੇ ਪੰਗਤ ਪਾਤਸ਼ਾਹ ਸੰਗਤ ਦੀ ਮਹਾਰਾਜ ਨੇ ਮਰਯਾਦਾ ਚਲਾਈ ਔਰ ਜਿਤਨੀ ਬਾਣੀ ਗੁਰੂ ਨਾਨਕ ਦੇਵ ਜੀ ਦੀ, ਗੁਰੂ ਅੰਗਦ ਦੇਵ ਜੀ ਦੀ ਆਪਣੀ ਬਾਣੀ ਸਾਰੀ ਇੱਕ ਪੋਥੀ ਦੇ ਵਿੱਚ ਮਹਾਰਾਜ ਜੀ ਨੇ ਦਰਜ ਕਰਵਾਈ, ਆਪਣੇ ਪੋਤਰੇ ਸੰਸ ਰਾਮ ਜੀ ਨੂੰ ਲਿਖਾਰੀ ਲਾ ਕੇ। ਔਰ ਗੁਰਤਾ ਗੱਦੀ ਸੋ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦੇ ਪਤੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਸੌਂਪ ਦਿੱਤੀ। ਸੋ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤਖ਼ਤ ਉੱਤੇ ਅਸੀਨ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਪਰਉਪਕਾਰ ਦੇ ਕਾਰਜ ਕੀਤੇ ਹੈ। ਸੋਢੀ ਸੁਲਤਾਨ ਬਣੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਔਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰੀ ਵਸਾਈ, ਅੰਮ੍ਰਿਤਸਰ ਸਿਫਤੀ ਦਾ ਘਰ, ਕਿਉਂਕਿ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਲਾਹੌਰ ਗਏ ਉੱਥੇ ਅੱਤਿਆਚਾਰ ਜ਼ੁਲਮ ਹੁੰਦਾ ਵੇਖ ਕੇ ਥਾਂ ਥਾਂ 'ਤੇ ਬੁੱਚੜਖਾਨੇ ਔਰ ਸਾਰੀ ਸਾਰੀ ਰਾਤ ਜੀਵਾਂ ਦੀ ਹੱਤਿਆ, ਜੀਵਾਂ ਨੂੰ ਮਾਰਦੇ, ਨਿਰਮਲ ਆਤਮਾ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਮਨ ਵਿਚਲਿਤ ਹੋ ਗਿਆ। ਸੱਚੇ ਪਾਤਸ਼ਾਹ ਨੇ ਬਚਨ ਉਚਾਰਨ ਕੀਤੇ ਸੀ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦਾ ਭਲਾ ਕਰ ਰਹੇ ਸੀ, ਸੰਗਤ ਲਾਹੌਰ ਤੋਂ ਆਈ ਹੈ, ਤਿੰਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਸਾਡੇ ਸ਼ਹਿਰ ਨੂੰ ਸਰਾਪ ਦਿੱਤਾ ਹੋਇਆ, ਤੁਸੀਂ ਕਰੋ ਕਿਰਪਾ ਮਹਾਰਾਜ ਸਾਡੇ ਸ਼ਹਿਰ ਵਿੱਚ ਚਰਨ ਪਾਓ, ਤੁਹਾਡਾ ਸੇਵਕ ਭਾਵ ਕਿ ਸ੍ਰੀ ਗੁਰੂ ਰਾਮਦਾਸ ਜੀ। ਸੋ ਲਾਹੌਰ ਸ਼ਹਿਰ ਦੇ ਵਿੱਚ ਇਹਨਾਂ ਦਾ ਪ੍ਰਕਾਸ਼ ਹੋਇਆ ਅਤੇ ਗੁਰੂ ਅਮਰਦਾਸ ਸਾਹਿਬ ਨੇ ਬਚਨ ਫਰਮਾਏ ਸੀ, ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਔਰ ਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਸਿਫਤੀ ਦਾ ਘਰ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਇਹਨੂੰ ਵਸਾਇਆ, ਇਹਦਾ ਵਿਕਾਸ ਕੀਤਾ। ਔਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਬੇਅੰਤ ਹੀ ਬਾਣੀ ਉਚਾਰਨ ਕੀਤੀ ਹੈ, 31 ਰਾਗਾਂ ਦੇ ਵਿੱਚੋਂ 30 ਰਾਗਾਂ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਅਤੇ ਗੁਰੂ ਅਰਜਨ ਦੇਵ ਦੀ ਬਾਣੀ ਹੈ ਦਰਜ। ਸੋ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਜਿਹੜੀ ਬਚਪਨ ਦੀ ਗਰੀਬੀ ਸੀ ਉਹਨੂੰ ਭੁੱਲੇ ਨਹੀਂ, ਜੋ ਉਹਨਾਂ ਨੇ ਆਪਣੇ ਬਚਪਨ ਦੇ ਵਿੱਚ ਮਾਤਾ ਅਤੇ ਪਿਤਾ ਜੀ ਦੇ ਜਾਣ ਤੋਂ ਪਿੱਛੋਂ ਪਰੇਸ਼ਾਨੀਆਂ ਨੂੰ ਝੱਲਿਆ ਅਤੇ ਉਹਦਾ ਜ਼ਿਕਰ ਕਰਦੇ ਨੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਹਿਬ ਬਿਦ ਤੁਮਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿੱਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਅੱਤ ਦੀ ਗਰੀਬੀ ਦੇ ਵਿੱਚੋਂ ਉੱਠ ਕੇ ਸੱਚੇ ਪਾਤਸ਼ਾਹ ਜੀ ਨੇ ਸੋਢੀ ਸੁਲਤਾਨ ਤੱਕ ਦਾ ਜਿਹੜਾ ਸੀ ਇਹ ਸਫ਼ਰ ਤੈਅ ਕੀਤਾ ਔਰ ਆਪਣੇ ਉਸ ਗਰੀਬੀ ਵਾਲੇ ਸਮੇਂ ਨੂੰ ਭੁੱਲੇ ਨਹੀਂ। ਜਿਵੇਂ ਕਹਿੰਦੇ ਕਿਸੇ ਰਾਜੇ ਦੇ ਘਰ ਪੁੱਤਰ ਨਹੀਂ ਸੀ, ਉਹਨੇ ਇੱਕ ਚੰਗੇ ਬੱਚੇ ਨੂੰ ਆਪਣੀ ਗੋਦ ਲੈ ਲਿਆ, ਜਿਹੜਾ ਅੱਤ ਦਾ ਗਰੀਬ ਬੱਚਾ ਸੀ ਉਹਨੂੰ ਗੋਦ ਲੈ ਲਿਆ, ਉਹਨੂੰ ਆਪਣਾ ਵਾਰਸ ਐਲਾਨ ਦਿੱਤਾ ਕਿ ਮੇਰੇ ਤੋਂ ਪਿੱਛੋਂ ਇਹ ਰਾਜਾ ਬਣੇਗਾ। ਜਿਹੜੇ ਮੰਤਰੀ ਸੰਤਰੀ ਸੀ ਕੁਛ ਵਿੱਚੋਂ ਈਰਖਾ ਖਾਣ ਲੱਗੇ, ਪਤਾ ਨਹੀਂ ਕਿਹਦਾ ਬੱਚਾ ਅਤੇ ਕਿਹਨੂੰ ਲਿਆ ਕੇ ਇਹਨੇ ਗੋਦ ਲੈ ਲਿਆ, ਉਹ ਉਸ ਬੱਚੇ ਦੀ ਦੇਖ ਰੇਖ ਕਰਨ ਲੱਗੇ, ਉਹਦੇ ਪਿੱਛੇ CID ਲਾ ਦਿੱਤੀ, ਕਰਦਾ ਕੀ ਏ, ਕੋਈ ਇਹਦਾ ਲੂਜ ਪੁਆਇੰਟ ਲੱਭੋ, ਕੋਈ ਘਾਟ ਕਮੀ ਲੱਭੋ। ਉਹਨਾਂ ਨੇ ਨੋਟ ਕੀਤਾ ਕਿ ਜਿਹੜਾ ਬੱਚਾ ਹੈ ਇੱਕ ਕਮਰੇ 'ਚ ਜਾਂਦਾ ਰੋਜ਼ ਹੀ, ਅੰਦਰੋਂ ਕੁੰਡਾ ਲਾ ਲੈਂਦਾ, ਕਈ ਕਈ ਘੰਟੇ ਅੰਦਰ ਰਹਿੰਦਾ ਹੈ। ਪਿੱਛੇ ਬੇਨਤੀ ਕੀਤੀ ਸੀ ਕਿ ਯੋਗੀ ਨਾ ਭਾਲੇ ਦੂਜਾ ਅਤੇ ਭੋਗੀ ਨਾ ਭਾਲੇ ਤੀਜਾ, ਕਿ ਜਿਹੜਾ ਸਿਮਰਨ ਕਰਨ ਵਾਲਾ ਹੈ ਉਹ ਇਕਾਂਤ ਲੱਭਦਾ। ਅਤੇ ਸਤਸੰਗੀਓ, ਹੁਣ ਉਹ ਸੋਚਦੇ ਨੇ ਕਿ ਬੱਚਾ ਇਕਾਂਤ 'ਚ ਰਹਿੰਦਾ, ਪਤਾ ਨਹੀਂ ਕੀ ਕਰਦਾ, ਕੌਣ ਆ ਕੌਣ ਨਹੀਂ। ਉਹਨਾਂ ਸ਼ਿਕਾਇਤ ਕੀਤੀ ਰਾਜੇ ਕੋਲ, ਰਾਜੇ ਨੇ ਫਿਰ ਉਸ ਬੱਚੇ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਅਤੇ ਕੀ ਵੇਖਿਆ, ਰਾਜੇ ਨੇ ਬੱਚਾ ਅੰਦਰ ਗਿਆ ਚੋਰੀ ਚੋਰੀ। ਉਹਨੇ ਅੰਦਰ ਜਾ ਕੇ ਕੁੰਡਾ ਲਾ ਲਿਆ ਅਤੇ ਕਈ ਘੰਟੇ ਬੱਚਾ ਅੰਦਰੇ ਰਿਹਾ। ਰਾਜਾ ਜਿਹੜਾ ਸੀ ਉਹਨੇ ਬਾਹਰ ਮਾਰ ਲਿਆ ਧਰਨਾ ਕਿ ਅੱਜ ਬੱਚੇ ਨੂੰ ਉੱਤੋਂ ਫੜਾਂਗਾ, ਕਾਰਨ ਕੀ ਹੈ। ਜਦੋਂ ਬੱਚਾ ਬਾਹਰ ਨਿਕਲਿਆ ਅਤੇ ਉਹਨੇ ਗੁੱਟ ਤੋਂ ਫੜ ਲਿਆ, ਕੀ ਕਰਦਾ ਇੰਨਾ ਚਿਰ ਅੰਦਰ? ਕਹਿੰਦਾ ਕੁਛ ਨਹੀਂ ਦੱਸ ਕੀ ਕਰਦਾ ਅੰਦਰ। ਕਹਿੰਦਾ ਆ ਜਾਓ ਫਿਰ ਪਿਤਾ ਜੀ, ਮੈਂ ਦੱਸਦਾ। ਅੰਦਰ ਇੱਕ ਸੰਦੂਕ ਹੈ, ਸੰਦੂਕ ਵਿੱਚ ਛੋਟਾ ਨੇ ਸੰਦੂਕ ਕੱਢਿਆ, ਉਹਨੂੰ ਜਿੰਦਰ ਲਾਇਆ ਹੋਇਆ, ਚਾਬੀ ਕੱਢੀ, ਚਾਬੀ ਲਾਈ, ਉਹਨੂੰ ਖੋਲ੍ਹਿਆ ਅਤੇ ਖੋਲ੍ਹ ਕੇ ਕੀ ਦੇਖਦੇ ਨੇ, ਛੋਟੇ ਜਿਹੇ ਸੰਦੂਕ ਦੇ ਵਿੱਚ ਉਹਦੀ ਗਰੀਬੀ ਹੈ, ਉਸ ਬੱਚੇ ਦੀ ਗਰੀਬੀ ਹੈ। ਗਰੀਬੀ ਕੀ ਹੈ? ਜਦੋਂ ਬੱਚਾ ਅੱਤ ਦਾ ਗਰੀਬ ਸੀ, ਉਹਦਾ ਕੋਈ ਵੀ ਨਹੀਂ ਸੀ, ਘਾਹ ਖੋਦ ਕੇ ਘਾਹ ਕੱਟ ਕੇ ਵੇਚ ਕੇ ਅਤੇ ਆਪਣਾ ਗੁਜ਼ਾਰਾ ਕਰਦਾ ਸੀ। ਉਹਦੇ ਵਿੱਚ ਇੱਕ ਰੰਬਾ ਹੈ, ਉਹਦੇ ਵਿੱਚ ਇੱਕ ਤੰਗੜ ਹੈ ਪੱਲੀ, ਉਹਦੇ ਵਿੱਚ ਸਤਸੰਗ ਪਾਟੇ ਪੁਰਾਣੇ ਕੱਪੜੇ ਰੱਖੇ ਨੇ। ਇਹ ਸਾਰਾ ਕੁਛ ਵੇਖ ਕੇ ਰਾਜਾ ਕਹਿਣ ਲੱਗਾ ਇਹ ਕੀ ਹੈ? ਕਹਿੰਦਾ ਪਿਤਾ ਜੀ ਮੇਰੀ ਗਰੀਬੀ ਹੈ, ਮੈਂ ਰੋਜ਼ ਇਸ ਟਰੰਕ ਦੇ ਕੋਲ ਆ ਕੇ ਬੈਠਦਾ ਹਾਂ ਅਤੇ ਬੈਠ ਕੇ ਅਤੇ ਮੈਂ ਇਹ ਯਾਦ ਕਰਦਾ ਮੈਂ ਕੱਲ੍ਹ ਨੂੰ ਬਣਨਾ ਦੇਸ਼ ਦਾ ਰਾਜਾ, ਕਿਉਂਕਿ ਮੈਨੂੰ ਰਾਜੇ ਨੇ ਗੋਦ ਲੈ ਲਿਆ ਅਤੇ ਐਲਾਨ ਕਰਤਾ ਕਿ ਮੇਰਾ ਪੁੱਤ ਮੇਰੇ ਤੋਂ ਪਿੱਛੋਂ ਰਾਜਾ ਹੋਏਗਾ। ਅਤੇ ਮੈਂ ਸੋਚਦਾ ਹਾਂ ਕਿ ਤੇ ਰਾਜ ਭਾਗ ਉੱਤੇ ਬੈਠ ਕੇ ਅਤੇ ਮੈਂ ਪ੍ਰਜਾ ਦੇ ਨਾਲ ਅਨਿਆਂ ਨਾ ਕਰਾਂ, ਪ੍ਰਜਾ ਦੇ ਨਾਲ ਧੱਕਾ ਨਾ ਕਰਾਂ, ਪ੍ਰਜਾ ਦੇ ਨਾਲ ਕਿਤੇ ਮੈਂ ਅੱਤਿਆਚਾਰ ਨਾ ਕਰਾਂ। ਰੋਜ਼ ਮੈਂ ਬੈਠਦਾ ਕਈ ਕਈ ਘੰਟੇ ਅਤੇ ਖੁਦਾ ਨੂੰ ਪਰਮੇਸ਼ਰ ਨੂੰ ਯਾਦ ਕਰਦਾ ਹਾਂ। ਇੱਦਾਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਬਣ ਗਏ, ਜਗਤ ਦੀ ਗੁਰਤਾ ਗੱਦੀ ਗੁਰੂ ਰਾਮਦਾਸ ਸਾਹਿਬ ਦੇ ਕੋਲ ਆ ਗਈ। ਤਾਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਉਹ ਮਾੜੇ ਦਿਨ, ਗਰੀਬੀ ਦੇ ਦਿਨ ਯਾਦ ਰੱਖੇ ਅਤੇ ਭਜਨ ਕੀਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ, ਗੌੜੀ ਬੈਰਾਗਣ ਮਹੱਲਾ ਚੌਥਾ। ਅਤੇ ਇਸ ਸ਼ਬਦ ਵਿੱਚ ਗੁਰੂ ਰਾਮਦਾਸ ਜੀ ਅਖੀਰਲੇ ਪਦ ਵਿੱਚ ਮਿਹਰ ਕਰਦੇ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ ਸਾ ਬਿਧ ਤੁਮ ਹਰ ਜਾਣੋ ਆਪੇ। ਹੇ ਸੱਚੇ ਪਾਤਸ਼ਾਹ, ਜਿਹੜੀ ਮੇਰੀ ਹਾਲਤ ਸੀ, 7 ਸਾਲ ਦੀ ਉਮਰ ਸੀ, ਮੇਰੇ ਮਾਤਾ ਜੀ ਮੇਰੇ ਪਿਤਾ ਜੀ ਚਲੇ ਗਏ, ਮੇਰੇ ਛੋਟੇ ਭਰਾ ਅਤੇ ਮੇਰੀ ਛੋਟੀ ਭੈਣ ਸੀ, ਉਹਨਾਂ ਨੂੰ ਸਾਂਭਣਾ ਅਤੇ ਉਹਨਾਂ ਨੂੰ ਪਾਲਣਾ ਕਿੰਨੀ ਔਖੀ ਗੱਲ 7 ਸਾਲ ਦੇ ਬੱਚੇ ਲਈ। ਜਿਹੜੇ ਸਰੀਕ ਸੀ ਭਾਵ ਚਾਚੇ ਤਾਏ ਸੀ, ਉਹਨਾਂ ਵੀ ਬਾਤ ਨਾ ਪੁੱਛੀ। ਅੰਤ ਨੂੰ ਨਾਨੀ ਮਾਤਾ, ਧੰਨ ਧੰਨ ਮਾਤਾ, ਗੁਰੂ ਰਾਮਦਾਸ ਜੀ ਦੇ ਨਾਨੀ ਮਾਤਾ ਜੀ, ਸੋ ਉਹਨਾਂ ਨੇ ਸਤਸੰਗ ਉਸ ਵੇਲੇ ਜਿਹੜਾ ਸੀ ਲੈਣ ਦਾ ਆਪਣੇ ਪਿੰਡ ਭਾਵ ਕਿ ਆਪਣੇ ਨਾਨਕ ਹੀ ਚਲੇ ਗਏ। ਗੁਰੂ ਰਾਮਦਾਸ ਜੀ ਨਾਨਕ ਕਿੱਥੇ ਨੇ? ਬਾਸਰ ਕੇ ਗਿੱਲ, ਬਾਬਾ ਬੁੱਢਾ ਸਾਹਿਬ ਦੀ ਬੀੜ ਦੇ ਨੇੜੇ, ਗੁਰੂ ਅਮਰਦਾਸ ਸਾਹਿਬ ਦਾ ਪ੍ਰਕਾਸ਼ ਨਗਰ, ਇੱਥੇ ਚਲੇ ਗਏ। ਇੱਥੇ ਵੀ ਮਾਮੀਆਂ ਨੇ ਦਰਵਾਜ਼ੇ ਬੰਦ ਕਰ ਲਏ, ਸਾਡੇ ਆਪਣੇ ਬੱਚੇ ਮਹਾਂ ਪੜਦੇ ਨੇ, ਇਹਨਾਂ ਨੂੰ ਕਿੱਥੋਂ ਸਾਂਭੀਏ। ਉਹਨਾਂ ਨੇ ਬਾਤ ਨਾ ਪੁੱਛੀ, ਗੁਰੂ ਅਮਰਦਾਸ ਸਾਹਿਬ ਦੀ ਕਿਰਪਾ ਹੋ ਗਈ, ਗੋਂਦਵਾਲ ਸਾਹਿਬ ਲੈ ਆਏ, ਇੰਨੀ ਮਹਾਨ ਬਖਸ਼ਿਸ਼ ਕੀਤੀ, ਗੁਰਤਾ ਗੱਦੀ ਦੇ ਮਾਲਕ ਬਣ ਗਏ ਗੁਰੂ ਰਾਮਦਾਸ ਜੀ। ਸੋ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਬੇਅੰਤ ਪਰਉਪਕਾਰ ਦੇ ਕਾਰਜ ਕੀਤੇ ਹੈ। ਆਪਣੇ 3 ਸਾਹਿਬਜ਼ਾਦਿਆਂ ਵਿੱਚੋਂ ਸਭ ਤੋਂ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ 'ਤੇ ਬਿਰਾਜਮਾਨ ਕਰ ਦਿੱਤਾ। ਈਰਖਾ ਸ਼ੁਰੂ ਹੋ ਗਈ। ਗੁਰੂ ਰਾਮਦਾਸ ਸਾਹਿਬ ਦਾ ਵੱਡਾ ਸਪੁੱਤਰ, ਗੁਰੂ ਅਰਜਨ ਦੇਵ ਦਾ ਵੱਡਾ ਭਰਾ ਪ੍ਰਿਥੀ ਚੰਦ ਅੱਤ ਦੀ ਈਰਖਾ ਕਰਨ ਲੱਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਮਰਵਾਉਣ ਵਾਸਤੇ ਕਈ ਵਾਰ ਫੌਜਾਂ ਭੇਜੀਆਂ। ਸੁਲੀ ਖਾਨ ਆਇਆ, ਸੁਲਭੀ ਖਾਨ ਆਇਆ, ਪਰ ਗੁਰੂ ਜੀ ਹਮੇਸ਼ਾ ਸ਼ਾਂਤ ਰਹੇ। ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਨਾ ਸਾਡਾ ਕੋਈ ਵੈਰੀ ਅਤੇ ਨਾ ਕੋਈ ਬੇਗਾਨਾ, ਹਮ ਸਭਨਾ ਕੇ ਸਾਜਨ। ਨਾ ਕੋ ਹਮਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬੈਰਾਈ। ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਮੇਂ ਦੀ ਸਰਕਾਰ, ਉਹ ਵੀ ਗੁਰੂ ਅਰਜਨ ਦੇਵ ਦੇ ਖਿਲਾਫ਼ ਸਾਜਿਸ਼ਾਂ ਘੜਦੀ ਰਹੀ, ਘਰ ਦੇ ਵਿੱਚੋਂ ਵੀ ਚਾਲਾਂ ਚੱਲੀਆਂ ਗਈਆਂ। ਜੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ, ਮੇਰੀਆਂ ਭੈਣਾਂ ਬੇਟੀਆਂ ਨੇ ਤਰਨ ਤਾਰਨ ਸਾਹਿਬ ਮੱਸਿਆ 'ਤੇ ਗਏ, ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮਹਿਲ, ਧੰਨ ਮਾਤਾ ਗੰਗਾ ਜੀ, ਇਸ਼ਨਾਨ ਕਰਕੇ ਬਾਹਰ ਨਿਕਲੇ ਨੇ ਅਤੇ ਮਾਤਾ ਗੰਗਾ ਜੀ ਦੀ ਜੇਠਾਣੀ ਕਰਮੋ ਉਹ ਵੀ ਕੁਦਰਤੀ ਇਸ਼ਨਾਨ ਕਰਨ ਆ ਗਈ ਅਤੇ ਉਹਨੇ ਰੌਲਾ ਪਾ ਲਿਆ, ਨੀ ਕਪੁੱਤੀਏ ਤੂੰ ਮੇਰੇ 'ਤੇ ਛਿੱਟੇ ਕਿਉਂ ਪਾਏ, ਤੂੰ ਬਾਹਰ ਨਿਕਲੀ ਹੈ ਕਪੁੱਤੀ ਹੈ, ਤੇਰੇ ਛਿੱਟੇ ਮੇਰੇ ਉੱਤੇ ਪੈ ਗਏ। ਬੜਾ ਉਹਨੇ ਸਤਸੰਗੀ ਉਹ ਜਿਹੜਾ ਕਲਾ ਕਲੇਸ਼ ਕੀਤਾ, ਮਾਤਾ ਜੀ ਬੜੇ ਪਰੇਸ਼ਾਨ ਹੋਏ। ਸੋ ਅੰਤ ਨੂੰ ਮਾਤਾ ਜੀ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ, ਮਹਾਰਾਜ ਲੱਖਾਂ ਝੋਲੀਆਂ ਭਰ ਦੇ, ਮੇਰੀ ਝੋਲੀ ਵੀ ਭਰ ਦਿਓ। ਵਿਆਹ ਹੋਏ ਨੂੰ ਸਤਸੰਗੀ 6-7 ਸਾਲ ਹੋ ਗਏ ਨੇ। ਅੰਤ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਚਨ ਕੀਤੇ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੀੜ ਜਾਓ, ਲੰਮੀ ਸਾਖੀ ਹੈ। ਅੰਤ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਤੇ ਵਰ ਦਿੱਤਾ, ਕਹਿ ਲੱਗੇ ਮਾਤਾ ਜੀ ਜਿੱਦਾਂ ਇਹ ਬੱਦਲ ਕਾਲ ਚੜ੍ਹ ਕੇ ਆ ਰਹੇ ਨੇ ਨਾ, ਇੱਦਾਂ ਤੁਰਕਾਂ ਦੀਆਂ ਫੌਜਾਂ ਆਉਣਗੀਆਂ, ਅਤੇ ਜਿਵੇਂ ਬੱਦਲ ਗੱਜ ਰਹੇ ਨੇ ਇੱਦਾਂ ਤੇਰਾ ਲਾਲ ਗੱਜੇਗਾ। ਜਿਵੇਂ ਬੱਦਲਾਂ ਦੇ ਵਿੱਚ ਬਿਜਲੀ ਚਮਕਦੀ ਹੈ ਨਾ, ਬਿਜਲੀ, ਇੱਦਾਂ ਤੇਰੇ ਲਾਲ ਦੀ ਕਿਰਪਾਨ ਚਮਕੇਗੀ ਜੰਗ ਦੇ ਮੈਦਾਨ 'ਚ। ਦੂਜੀ ਬੇਨਤੀ ਕਰਦੇ ਹਾਂ, ਜਿਹੜੇ ਬੱਦਲਾਂ ਦੇ ਨੈਗੇਟਿਵ ਅਤੇ ਪੋਜੀਟਿਵ ਦੋ ਬੱਦਲ ਹੁੰਦੇ ਪਿਆਰਿਓ, ਜਦੋਂ ਆਪਸ ਵਿੱਚ ਟਕਰਾਉਂਦੇ ਨੇ ਅਤੇ ਉਹਨਾਂ ਵਿੱਚੋਂ ਫਿਰ ਬਿਜਲੀ ਪੈਦਾ ਹੁੰਦੀ, ਬਿਜਲੀ ਨੈਗੇਟਿਵ ਅਤੇ ਪੋਜੀਟਿਵ ਦਾ ਮਤਲਬ ਹੈ ਕਿ ਮੀਰੀ ਅਤੇ ਪੀਰੀ। ਜਿਹੜਾ ਤੇਰਾ ਲਾਲ ਹੈ ਮੀਰੀ ਅਤੇ ਪੀਰੀ ਦਾ ਮਾਲਕ ਬਣੇਗਾ, ਦੋ ਕਿਰਪਾਨਾਂ ਪਹਿਨੇਗਾ, ਤੁਰਕਾਂ ਦੇ ਸਿਰ ਫੇਗਾ ਅਤੇ ਅਜਿੱਤ ਸੂਰਮਾ ਹੋਏਗਾ, ਭੁੱਖਿਆਂ ਨੂੰ ਰਜਾਏਗਾ। ਮਾਂ ਜਿੱਦਾਂ ਅੱਜ ਤੂੰ ਮੈਨੂੰ ਭੁੱਖੇ ਨੂੰ ਲਿਆ ਕੇ ਪ੍ਰਸ਼ਾਦਾ ਪਾਣੀ ਛਕਾਇਆ ਹੈ ਨਾ, ਇਹਦਾ ਭੁੱਖਿਆਂ ਦੇ ਪੇਟ ਪਾਲੇਗਾ ਤੇਰਾ ਲਾਲ। ਸਮਾਂ ਆਇਆ ਸਤਸੰਗੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਪਿੰਡ ਗੁਰੂ ਕੀ ਬਡਾਲੀ, ਗੁਰਦੁਆਰਾ ਸ੍ਰੀ ਅਟਾਰੀ ਸਾਹਿਬ, ਅਤੇ ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਬਾਬਾ ਬੁੱਢਾ ਜੀ ਨੂੰ ਕਿਹਾ ਕਿ ਬਾਬਾ ਜੀ ਨਾਮ ਰੱਖੋ, ਬਾਬਾ ਬੁੱਢਾ ਸਾਹਿਬ ਨੇ ਨਾਮ ਰੱਖਿਆ ਹਰਗੋਬਿੰਦ। ਸੋ ਸਤਸੰਗੀਓ, ਪ੍ਰਿਥੀ ਚੰਦ ਦੀ ਘਰਵਾਲੀ ਕਰਮੋਂ ਕਹਿਣ ਲੱਗੀ, ਧੁੱਪ ਖੰਡੀ ਹੈ, ਤੂੰ ਕਿਹਾ ਸੀ ਕਿ ਸਰੀਕਾਂ ਦੇ ਘਰ ਪੁੱਤ ਨਹੀਂ ਹੋਣਾ, ਉਹਦੇ ਹੋ ਗਿਆ ਉਹਨਾਂ ਦੇ ਘਰ, ਇਹਦਾ ਮਤਲਬ ਤੂੰ ਝੂਠਾ ਗੁਰੂ ਹੈ, ਤੇਰੇ ਦੇ ਬਚਨ ਪੂਰੇ ਹੁੰਦੇ ਹੀ ਨਹੀਂ, ਇਹਦਾ ਕੋਈ ਨਹੀਂ ਕਰਮੋ, ਜੇ ਪੁੱਤ ਹੋ ਗਿਆ ਤਾਂ ਆਪਾਂ ਉਹਨੂੰ ਪਾਸੇ ਕਰਾਂਗੇ। ਦਾਈ ਨੂੰ ਭੇਜਿਆ, ਸਪੇਰੇ ਨੂੰ ਭੇਜਿਆ ਸਤਸੰਗੀਓ, ਫਿਰ ਇੱਕ ਖਡਾਵਾ ਮਹਾਰਾਜ ਦਾ ਉਹਨੂੰ ਜ਼ਹਿਰ ਦੇਣ ਦੇ ਉਹਦੇ ਰਾਹੀਂ ਯਤਨ ਕੀਤੇ। ਇੱਕ ਬੱਚਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਖੇਡਿਆ ਕਰਦਾ ਸੀ, ਮੋਹਣ ਨਾਮ ਦਾ ਬੱਚਾ, ਉਹਦੇ ਰਾਹੀਂ ਜ਼ਹਿਰੀਲੀ ਮਿਠਾਈ ਦੇਣ ਦੇ ਯਤਨ ਕੀਤੇ। 5 ਹਮਲੇ ਕੀਤੇ ਪ੍ਰਿਥੀ ਚੰਦ ਅਤੇ ਕਰਮੋ ਨੇ, ਅਤੇ ਬਾਣੀ ਦਾ ਫਰਮਾਨ ਸਤਸੰਗੀ ਵਿੱਚ, ਕਰਤਾ ਪੁਰਖ ਖਲੋਆ ਵਾਲ ਨਾ ਮਿੰਗਾ ਹੋਆ। ਅੰਤ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਲਾਹੌਰ ਜਾਣ ਤੋਂ ਪਹਿਲਾਂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ 'ਤੇ ਬਿਰਾਜਮਾਨ ਕਰ ਗਏ। ਸੋ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਜੀ ਮਹਾਰਾਜ ਜੀ ਦੀ ਰਚਨਾ ਕੀਤੀ ਔਰ ਮੇਰੀ ਪੇਰੀ ਦੀਆਂ ਕਿਰਪਾਨਾਂ ਪਹਿਨੀਆਂ, ਸ਼ਸਤਰਧਾਰੀ ਹੋ ਕੇ ਅਤੇ ਮਹਾਰਾਜ ਨੇ ਤਿਆਰ ਬਰਤਿਆਰ ਹੋ ਕੇ ਫੌਜਾਂ ਭਰਤੀ ਕੀਤੀਆਂ ਔਰ ਸਮੇਂ ਦੀ ਜਿਹੜੀ ਜ਼ਾਲਮ ਹਕੂਮਤ ਸੀ, ਜਿਹਨੂੰ ਇਹ ਵਹਿਮ ਸੀ ਕਿ ਸਾਡੇ ਨਾਲ ਕੋਈ ਟੱਕਰ ਨਹੀਂ ਲੈ ਸਕਦਾ, 4 ਜੰਗ ਕੀਤੇ ਨੇ, ਇੱਕ ਜੰਗ ਅੰਮ੍ਰਿਤਸਰ ਸਾਹਿਬ, ਦੂਜਾ ਹਰਗੋਬਿੰਦਪੁਰ, ਤੀਸਰਾ ਗੁਰਸਰ ਮਰਹਾਜ ਰਾਮਪੁਰਾ ਫੂਲ ਦੇ ਨੇੜੇ, ਔਰ ਚੌਥਾ ਵੱਡਾ ਜੰਗ ਜਿਹੜਾ ਸੀ ਕਰਤਾਰਪੁਰ ਸਾਹਿਬ ਕੀਤਾ, ਜਿਸ 'ਚ ਪੈਂਦੇ ਖਾਨ ਨਿਮਖਾ ਰਾਮੀ ਹੋ ਕੇ ਮਾਰਿਆ ਗਿਆ। ਇਹ 4 ਦੇ 4 ਜੰਗ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਨੇ ਕੀਤੇ ਨੇ ਅਤੇ ਚਾਰੇ ਜੰਗਾਂ ਵਿੱਚ ਸੱਚੇ ਪਾਤਸ਼ਾਹ ਜੀ ਨੇ, ਸੋ 8 ਪਹਿਰ ਦੇ ਵਿੱਚ ਹੀ ਜੰਗ ਜਿਹੜੇ ਜਿੱਤੇ ਹੈ। ਇਸ ਤਰੀਕੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰਉਪਕਾਰੀ ਸਤਿਗੁਰੂ। ਅਤੇ ਬੇਨਤੀ ਕਰਦੇ ਹਾਂ ਕਿ ਜਿਹੜੇ ਗੁਰੂ ਜੀ ਦੇ ਸੱਚੇ ਪਾਤਸ਼ਾਹ ਸਿਧਾਂਤ ਅਨੁਸਾਰ ਜੰਗ ਨੇ, ਇਹਨਾਂ ਜੰਗਾਂ ਵਿੱਚੋਂ ਪਿਆਰੇ ਜਿਹੜੀ ਦੁਨੀਆਂ 'ਚ ਜੰਗ ਹੋ ਰਹੇ ਜਾਂ ਚੱਲ ਰਹੇ ਨੇ ਜਾਂ ਹੋਏ ਨੇ, 3,500 ਦੇ ਕਰੀਬ ਵੱਡੀਆਂ ਜੰਗਾਂ ਹੋਈਆਂ, 3,500 ਦੇ ਕਰੀਬ। ਇਹਨਾਂ ਜੰਗਾਂ ਦੇ ਵਿੱਚ ਮੇਨ ਜਿਹੜਾ ਕਾਰਨ ਸੀ ਜਰ ਜੋਰੂ ਅਤੇ ਜ਼ਮੀਨ ਹੈ, ਜਰ ਜੋਰੂ ਅਤੇ ਜ਼ਮੀਨ ਹੈ। ਜਰ ਦਾ ਅਰਥ ਹੁੰਦਾ ਸਤਸੰਗੀ ਧਨ, ਪੈਸੇ ਦੀ ਕਿਸੇ ਦੇ ਖਜ਼ਾਨਿਆਂ 'ਤੇ ਹਮਲਾ ਕਰ ਦਿਓ, ਤੇਲ ਕਿਸੇ ਦੇਸ਼ 'ਚ ਪੈਦਾ ਹੋ ਰਿਹਾ ਉੱਥੇ ਹਮਲਾ ਕਰ ਦਿਓ, ਕਿਸੇ ਦਾ ਸੋਨਾ ਚਾਂਦੀ ਲੁੱਟਣ ਲਈ ਹਮਲਾ ਕਰ ਦਿਓ। ਦੂਸਰਾ ਤਾਂ ਹੈ ਜੋਰੂ, ਜੋਰੂ ਕਹਿੰਦੇ ਇਸਤਰੀ ਨੂੰ, ਇਸਤਰੀ ਤੋਂ ਜੰਗ ਹੋਣੇ ਪਿਆ ਰਹੇ ਹੋ, ਜਿਵੇਂ ਮਹਾਂਭਾਰਤ ਦਾ ਜੰਗ ਸੋ ਕਹੀਏ ਦ੍ਰੋਪਦੀ ਤੋਂ ਹੋਇਆ ਅਤੇ ਰਮਾਇਣ ਦਾ ਜੰਗ ਜਿਹੜਾ ਸੀ ਸੀਤਾ ਤੋਂ ਹੋਇਆ। ਇੱਦਾਂ ਭਾਈ ਇਹ ਜੰਗ ਜਰ ਜੋਰੂ ਅਤੇ ਜ਼ਮੀਨ ਦੇ ਹੁੰਦੇ ਨੇ, ਜ਼ਮੀਨ ਕਿਸੇ ਦੀ ਹੜੱਪਣ ਲਈ, ਇੱਕ ਤਾਂ ਦੂਜਾ ਦੇਸ਼ ਹਮਲਾ ਕਰਦਾ ਉਹਦੇ ਦੇਸ਼ 'ਤੇ ਮੈਂ ਕਬਜ਼ਾ ਕਰਨਾ, ਮਤਲਬ 3,500 ਦੇ ਕਰੀਬ ਵੱਡੀਆਂ ਜੰਗਾਂ ਹੋਈਆਂ, ਉਹਨਾਂ ਵਿੱਚ ਜਰ ਜੋਰੂ ਅਤੇ ਜ਼ਮੀਨ ਕਾਰਨ ਸੀ। ਪਰ ਜਿੰਨੇ ਜੰਗ ਗੁਰੂ ਸਾਹਿਬ ਜੀ ਨੇ ਕੀਤੇ ਨੇ ਜਾਂ ਗੁਰਸਿੱਖਾਂ ਨੇ ਕੀਤੇ ਨੇ, ਉਹਨਾਂ 'ਚ ਪਿਆਰੇ ਦਾ ਕਾਰਨ ਕੋਈ ਵੀ ਨਹੀਂ ਸੀ, ਨਾ ਯਾਰ ਨਾ ਜੋਰੂ ਅਤੇ ਨਾ ਜ਼ਮੀਨ ਸੀ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਵੀਰ ਰਸ ਭਰ ਲਈ ਅਤੇ ਸ਼ਸਤਰ ਵਿੱਦਿਆ ਦੁਬਾਰਾ ਸੁਰਜੀਤ ਕਰਨ ਲਈ ਮਹਾਰਾਜ ਸੱਚੇ ਪਾਤਸ਼ਾਹ ਨੇ ਜੰਗ ਕੀਤੇ ਨੇ। ਸਮਾਂ ਲੰਘਿਆ ਪਿਆਰੇ, ਸਿੱਖ ਕੌਮ ਨਾਲ ਹਮੇਸ਼ਾ ਵਾਸਤੇ ਵਿਸ਼ਵਾਸਘਾਤ ਹੋਇਆ, ਸਾਡਾ 5 ਦਰਿਆਵਾਂ ਦੀ ਧਰਤੀ 'ਤੇ ਰਾਜ ਹੋਇਆ, ਸਾਡੇ ਰਾਜ ਵਿੱਚ ਕਿਸੇ ਨਾਲ ਅਨਿਆਂ ਨਹੀਂ ਕੀਤਾ ਗਿਆ। ਜੇ ਕਿਤੇ ਗੁਰਦੁਆਰਾ ਬਣਾਇਆ ਅਤੇ ਨਾਲ ਮਸੀਤ, ਨਾਲ ਮੰਦਰ, ਨਾਲ ਦੂਜੇ ਧਾਰਮਿਕ ਸਥਾਨ ਬਣਾਏ ਗਏ, ਹਰੇਕ ਸਥਾਨ 'ਤੇ ਕਿਸੇ ਨੂੰ ਫਾਂਸੀ ਦੀ ਸਜ਼ਾ ਤੱਕ ਨਹੀਂ ਦਿੱਤੀ ਗਈ, ਕਿਸੇ ਨੂੰ ਮੌਤ ਦੀ ਸਜ਼ਾ ਤੱਕ ਨਹੀਂ ਦਿੱਤੀ ਗਈ, ਸਾਰਿਆਂ ਦੇ ਨਾਲ ਨਿਆਂ ਕੀਤਾ ਗਿਆ ਪਿਆਰਿਓ। ਪਰ ਸਮਾਂ ਆਇਆ ਸਾਡਾ ਰਾਜ ਧੋਖੇ ਨਾਲ, ਛਲ ਦੇ ਨਾਲ, ਕਪਟ ਦੇ ਨਾਲ ਗੋਰਿਆਂ ਨੇ ਹਥਿਆ ਲਿਆ, ਔਰ ਪੰਜਾਬ ਦੇ ਉੱਤੇ ਜਿਸ ਵੇਲੇ ਗੋਰਾਂ ਨੇ ਪੈਰ ਰੱਖੇ ਤਾਂ ਸਾਡੇ ਸੂਰਬੀਰ ਯੋਧੇ ਉਹਨਾਂ ਨੇ ਅੱਗ ਮਚਾਤੀ ਗੋਰਿਆਂ ਦੇ ਪੈਰਾਂ ਹੇਠ। ਇੰਨਾ ਭਾਰੀ ਜਿਹੜਾ ਸੀ ਵਿਰੋਧ ਕੀਤਾ ਗੁਰੂ ਦੇ ਸਿੱਖਾਂ ਨੇ ਕਿ ਜਿਹੜੀ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ, 90% ਦੇ ਕਰੀਬ ਸਾਡੀਆਂ ਸ਼ਹੀਦੀਆਂ ਹੋਈਆਂ ਸਿੱਖ ਕੌਮ ਦੀਆਂ। ਜਦੋਂ ਦੇਸ਼ ਦੀ ਵੰਡ ਹੋਈ ਹੈ, ਲੀਡਰ ਰਲ ਕੇ ਬੈਠੇ ਨੇ, ਉਸ ਵੇਲੇ ਜਨਾਹਾ ਜਿਹੜਾ ਸੀ ਮਿਸਟਰ ਜਨਾਹਾ, ਉਹਨੇ ਕਿਹਾ ਸੀ ਸਿੱਖ ਲੀਡਰਾਂ ਨੂੰ ਕਿ ਇਹਦੀ ਕੌਮ 1100 ਸਾਲ ਗੁਲਾਮ ਰਹੀ ਹੈ, ਇਹ ਤੁਸੀਂ ਗੁਲਾਮ ਕੌਮ ਨੂੰ ਵੇਖ ਰਹੇ, ਜਦੋਂ ਇਹ ਆਜ਼ਾਦ ਹੋ ਗਏ ਅਤੇ ਇਹ ਆਪਣਾ ਰੰਗ ਵਿਖਾਉਣਗੇ, ਤੁਸੀਂ ਇਹਨਾਂ ਦੇ ਨਾਲ ਨਾ ਜਾਇਓ, ਆਪਣਾ ਵੱਖਰਾ ਰਾਜ ਲੈ ਲਿਓ। ਜਨਾ ਨੇ ਇੱਕ ਪੇਪਰ ਵੇਟ ਚੁੱਕ ਕੇ, ਪੇਪਰ ਵੇਟ ਭਾਵ ਇੱਕ ਕੱਚ ਦਾ ਸੱਸੀ ਗੋਲਾ ਹੁੰਦਾ ਛੋਟਾ ਜਿਹਾ, ਪੇਪਰ ਉੱਡਣ ਜਾਏ ਉਹਦੇ 'ਤੇ ਰੱਖਦੇ ਨੇ, ਉਹ ਟੇਬਲ ਦੇ ਉੱਤੋਂ ਚੁੱਕ ਕੇ, ਅਤੇ ਜਨਾਹ ਨੇ ਕਿਹਾ ਸੀ ਸਾਡੇ ਲਈ ਲੀਡਰ ਬਲਦੇਵ ਸਿੰਘ ਅਤੇ ਸਵਰਨ ਸਿੰਘ ਨੂੰ, ਕਹਿਣ ਲੱਗੇ ਭਾਵੇਂ ਇੰਨਾ ਹੀ ਰਾਜ ਲਿਓ, ਇੰਨਾ ਹੀ ਆਪਣਾ ਘਰ 'ਤੇ ਹੋਵੇਗਾ ਤੁਹਾਡਾ। ਗੱਲਬਾਤ ਸਾਰੀ ਹੋ ਗਈ। ਜਿਹੜੇ ਸ਼ੈਤਾਨ ਸੀ ਸਤਸੰਗੀਓ, ਨਹਿਰੂ, ਪਟੇਲ ਅਤੇ ਗਾਂਧੀ, ਇਹਨਾਂ ਨੇ ਸਾਡੇ ਸਿੱਖ ਲੀਡਰਾਂ ਦੇ ਕੰਨ 'ਚ ਫੂਕ ਮਾਰੀ, ਕਹਿਣ ਲੱਗੇ ਵੇਖੋ ਤੁਹਾਨੂੰ ਕਿ ਮਿਲਣਾ, ਇੱਥੋਂ ਤੁਹਾਡਾ ਕਾਰੋਬਾਰ ਹੈ ਬੋਕਾਰੋ ਦੇ ਵਿੱਚ, ਆਂਧਰਾ ਪ੍ਰਦੇਸ਼ ਦੇ ਵਿੱਚ ਜਮਸ਼ੇਦ ਨਗਰ ਟਾਟਾ, ਉੱਥੇ ਬਲਦੇਵ ਸਿੰਘ ਦੀ ਫੈਕਟਰੀਆਂ ਸੀ, ਕਾਰਖਾਨੇ ਸੀ ਇਸਪਾਤ ਦੇ, ਕਹਿੰਦੇ ਜੇ ਤੁਸਾਂ ਨੇ ਵੱਖਰਾ ਦੇਸ਼ ਲੈ ਲਿਆ ਨਾ, ਦੇਸ਼ ਤੁਹਾਨੂੰ ਮਿਲ ਜਾਏਗਾ, ਪਰ ਜਿਹੜਾ ਤੇਰਾ ਕਾਰੋਬਾਰ ਸਾਰਾ ਬਾਹਰ ਉੱਥੇ ਰਹਿ ਜਾਏਗਾ, ਕੁਛ ਨਹੀਂ ਮਿਲਣਾ ਤੈਨੂੰ। ਉਹਨੇ ਪਿਆਰੇ ਅੰਤਮ ਹਿੰਦੁਸਤਾਨ ਦੇ ਨਾਲ ਰਹਿਣ ਦਾ ਮਨ ਬਣਾ ਲਿਆ, ਪਰ ਸਾਡੇ ਨਾਲ ਪੈਰ ਪੈਰ 'ਤੇ ਇਹਨੇ ਸਰਕਾਰ ਨੇ ਧੋਖਾ ਕੀਤਾ, ਕਦੇ ਨਿਆਂ ਪੰਜਾਬ ਨਾਲ ਕੀਤਾ ਹੀ ਜੀ, ਹੱਕੀ ਮੰਗਾਂ ਸਾਡੀਆਂ ਮੰਨੀਆਂ ਹੀ ਨਹੀਂ, ਕਿੰਨੇ ਮੋਰਚੇ ਲਾਏ ਸ਼ਾਂਤੀਪੂਰਵਕ, ਡਾਂਗਾਂ ਖਾਧੀਆਂ, ਸ਼ਹੀਦੀਆਂ ਪਾਈਆਂ, ਪਰ ਸਮੇਂ ਦੀ ਸਰਕਾਰ ਨੇ ਇੱਕ ਨਾ ਸੁਣੀ, ਦਲੀਲ ਅਪੀਲ ਆਦਿਕ ਕੋਈ ਵੀ ਸੁਣਿਆ ਨਾ ਸਾਡਾ। ਅਤੇ ਕਲਗੀਧਰ ਜੀ ਕਹਿੰਦੇ ਜਦੋਂ ਸਾਰੇ ਹੀਲੇ ਵਸੀਲੇ ਮੁੱਕ ਜਾਣ, ਦਲੀਲ ਅਪੀਲ ਕੋਈ ਨਾ ਸੁਣੇ, ਅਤੇ ਸ਼ਸਤਰ ਦੇ ਕਿਰਪਾਨ ਦੇ ਮੁੱਠੇ 'ਤੇ ਹੱਥ ਲੈ ਜਾਣਾ ਚਾਹੀਦਾ, ਜਾਇਜ਼ ਹੈ। ਜਦੋਂ ਕੋਈ ਵੀ ਦਲੀਲ ਅਪੀਲ ਨਾ ਸੁਣੇ, ਕੋਈ ਸਾਡੀ ਸੁਣੇ ਹੀ ਨਾ ਅਦਾਲਤਾਂ ਸੁਣਨ, ਨਾ ਕੋਈ ਸੁਣੇ ਪਿਆਰਿਓ। 30-30 ਸਾਲ ਤੋਂ ਉੱਤੇ ਹੋ ਗਏ ਸਾਡੇ ਜਿਹੜੇ ਸੂਰਬੀਰ ਯੋਧੇ ਮਰਜੀਵੜੇ ਅੰਦਰ ਬੈਠੇ ਨੇ ਜੇਲ੍ਹਾਂ 'ਚ, ਕੋਈ ਸੁਣਾਈ ਨਹੀਂ ਪਿਆਰਿਓ। ਇੱਕ ਬਲਾਤਕਾਰੀ ਸਾਧ ਪਖੰਡੀ ਸਾਲ ਦੇ 'ਚ 4-4 ਵਾਰ ਜ਼ਮਾਨਤ 'ਤੇ ਆ ਜਾਂਦਾ, ਜਿਹਦੇ ਕਿੰਨੇ ਕਤਲ ਕੀਤੇ ਹੈ, ਕਿੰਨੇ ਕ੍ਰਾਈਮ ਕੀਤੇ ਹੈ, ਜਿਹੜਾ ਅੰਦਰ ਜੇਲ੍ਹ 'ਚ ਬਹਿ ਕੇ ਬਾਹਰ ਕਤਲ ਕਰਾਉਂਦਾ ਰਿਹਾ, ਉਹਨੂੰ 3 ਦਿਨ ਜ਼ਮਾਨਤ ਦੇ ਦਿੰਦੇ ਨੇ ਸਤਸੰਗੀਓ। ਅਤੇ ਗੁਰੂ ਦੇ ਲਾਲਾ ਨਾਲ ਨਿਆਂ ਕੋਈ ਨਹੀਂ, ਇਸ ਲਈ ਜਦੋਂ ਕੋਈ ਵੀ ਦਲੀਲ ਅਪੀਲ ਨਾ ਰਹਿ ਗਈ, ਅਤੇ ਮਹਾਂਪੁਰਸ਼ਾਂ ਨੇ ਉਸ ਵੇਲੇ ਜਿਹੜਾ ਸੀ ਲੋਹੇ ਦੇ ਚਣੇ ਚਬਾਉਣ ਲਈ ਵੈਰੀਆਂ ਨੂੰ, ਫਿਰ ਮਹਾਂਪੁਰਸ਼ਾਂ ਨੇ ਸ਼ਸਤਰਧਾਰੀ ਹੋਣ ਦਾ ਹੁਕਮ ਦਿੱਤਾ ਕਿ ਨੌਜਵਾਨ ਉੱਠੋ, ਇੱਕ ਇੱਕ ਮੋਟਰਸਾਈਕਲ ਅਤੇ 3-3 ਪਿਸਤੌਲ ਹੋਣ, ਪਰ ਉਹਨਾਂ ਦੇ ਨਾਲ ਕਦੇ ਗਲਤ ਕੰਮ ਨਹੀਂ ਕਰਨਾ। ਇਹ ਨਹੀਂ ਕਿ ਪਿਸਤੌਲ ਧਾਰੀ ਹੋ ਕੇ ਮੋਟਰਸਾਈਕਲ 'ਤੇ ਚੜ੍ਹ ਕੇ ਲੁੱਟਾਂ ਖੂਹਾਂ ਕਰੋ, ਕਿਸੇ ਦੀ ਦੁਕਾਨ ਲੁੱਟ ਲਈ, ਕਿਸੇ ਦੇ ਕੁਛ ਗਲਤ ਨਿਗਾਹਾਂ ਵੇਖ ਲਿਆ, ਖਬਰਦਾਰ। ਜਿਨ੍ਹਾਂ ਜਿਨ੍ਹਾਂ ਨੇ ਸਿੱਖ ਕੌਮਾਂ ਵੱਧੀ ਕੀਤੀਆਂ ਨੇ, ਜਿਨ੍ਹਾਂ ਨੇ ਸਾਡੇ ਖੂਨ ਸ਼ਹੀਦਾਂ ਦਾ ਖੂਨ ਡੋਲਿਆ, ਚੁਣ ਚੁਣ ਕੇ ਉਹ ਮਾਰਨੇ ਨੇ, ਅਤੇ ਸਤਸੰਗਿਓ ਕਹਿ ਕੇ ਮਹਾਂਪੁਰਸ਼ਾਂ ਨੇ ਉਹ ਮਾਰੇ ਜਿਹੜੇ ਜਿਹੜੇ ਸਿੱਖਾਂ ਦੇ ਉੱਤੇ ਅੱਤਿਆਚਾਰ ਅਤੇ ਜ਼ੁਲਮ ਕਰਦੇ ਸੀ। ਭਾਈ ਕੁਲਵੰਤ ਸਿੰਘ ਜੀ ਨਾਗੋ ਕੇ ਸਤਸੰਗਿਓ 1982 'ਚ ਪਕੜਿਆ ਗੁਰੂ ਦੇ ਲਾਲ ਨੂੰ, ਉਹਨਾਂ ਕੰਮ ਕੀ ਕੀਤਾ ਸੀ, ਜਿਹੜੇ ਨਰਕ ਧਾਰੀਏ ਜਿਹਨਾਂ ਗੋਲੀ ਚਲਾਈ ਸੀ ਅੰਮ੍ਰਿਤਸਰ ਸਾਹਿਬ, ਉਹਨਾਂ ਨੂੰ ਸੋਧੇ ਸੀ ਪੱਟੀ ਜਾ ਕੇ। ਭਾਈ ਕੁਲਵੰਤ ਸਿੰਘ ਨੂੰ ਬੱਸ ਸਟੈਂਡ ਤੋਂ ਫੜ ਲਿਆ ਗਿਆ, ਅੱਡੇ 'ਚੋਂ, ਬੱਸ ਅੱਡੇ 'ਚੋਂ ਟਰੈਕਟਰ ਬਣਵਾ ਰਹੇ ਸੀ, ਤੱਤੇ ਸਰੀਏ ਕਰਕੇ ਸਰੀਰ ਦੇ ਵਿੱਚ ਦੀ ਕੱਢ ਦਿੱਤੇ, ਅੱਖਾਂ ਕੱਢ ਦਿੱਤੀਆਂ, ਸਾਰੇ ਸਰੀਰ ਦੇ ਅੰਗ ਤੋੜ ਦਿੱਤੇ ਗਏ, ਬੁਰੀ ਤਰ੍ਹਾਂ ਸ਼ਹੀਦ ਕੀਤਾ ਗੁਰੂ ਦੇ ਲਾਲ ਨੂੰ। ਫਿਰ ਮਹਾਂਪੁਰਸ਼ਾਂ ਨੇ ਪਿਆਰੇ ਉਹਨਾਂ ਦਾ ਬਦਲਾ ਲਿਆ, ਮੱਖਣ ਜਲਾਦ ਵਰਗੇ ਉਹਨਾਂ ਸੋਧੇ ਲਾਉਣਾ ਕੀਤੇ, ਦੱਸ ਕੇ ਮਾਰਿਆ ਕਿ ਆਹ ਬੰਦਾ ਇਹ ਤਿਆਰ ਰਹੇ, ਸੁਚੇਤ ਹੋ ਜਾਈ, ਜਿੱਥੇ ਮਰਜ਼ੀ ਭੱਜ ਲਵੇ। ਗੁਰਬਚਨੇ ਵਰਗੇ DSP ਔਰ ਨਰਕ ਧਾਰੀਆਂ ਦੇ ਬੜੇ ਬੜੇ ਸਤਸੰਗ ਜਿਹੜੇ ਚੇਲੇ ਸੀ ਉਹ ਮਾਰਨਾ ਕੀਤੇ, ਮਤਲਬ ਕਿ ਮਹਾਂਪੁਰਸ਼ਾਂ ਨੇ ਐਸਾ ਜੰਗ ਵਿੱਢਿਆ, ਅੰਤ ਨੂੰ ਸਮੇਂ ਦੀ ਸਰਕਾਰ ਨੇ ਹਮਲਾ ਕੀਤਾ ਅਤੇ ਲੋਹੇ ਦੇ ਚਣੇ ਚਬਾ ਦਿੱਤੇ ਪਿਆਰੇ ਗੁਰੂ ਦੇ ਲਾਲਾਂ ਨੇ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ, ਜੋ ਸੂਰਾ ਤਿਸ ਹੀ ਹੋਏ ਮਰਨਾ, ਜੋ ਭਾਗੈ ਤਿਸ ਜੋਨੀ ਫਿਰਨਾ। ਇਤਿਹਾਸ ਦੁਹਰਾ ਦਿੱਤਾ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਚਮਕੌਰ ਦੀ ਗੜੀ ਦੇ ਵਿੱਚ 10 ਲੱਖ ਦੇ ਨਾਲ ਗੁਰੂ ਦੇ ਲਾਲ ਲੜੇ ਨੇ। ਪੰਜਾਂ ਪਿਆਰਿਆਂ 'ਚ ਭਾਈ ਮੋਹਕਮ ਸਿੰਘ ਸਾਹਿਬ ਜੀ, ਉਹ ਕਹਿਣ ਲੱਗੇ ਕਲਗੀਧਰ ਮਹਾਰਾਜ ਤੁਸੀਂ 8-8 ਦੇ 5-5 ਦੇ ਜਥੇ ਭੇਜਦੇ ਹੋ, ਮੇਰੀ ਬੇਨਤੀ ਮਹਾਰਾਜ ਮੈਂ ਤੁਹਾਡਾ ਵਚਨ ਪੂਰਾ ਕਰਨਾ ਚਾਹੁੰਦਾ, 1.25 ਲੱਖ ਸੇ ਏਕ ਲੜਾਊ, ਮੈਂ ਇਕੱਲਾ ਜਾਣਾ ਚਾਹੁੰਦਾ ਇਕੱਲਾ। ਗੁਰੂ ਜੀ ਨੇ ਆਗਿਆ ਦਿੱਤੀ, ਪੰਜਾਂ ਪਿਆਰਿਆਂ 'ਚ ਭਾਈ ਮੋਹਕਮ ਸਿੰਘ ਸਾਹਿਬ ਜੀ ਨਿਕਲੇ ਬਾਹਰ, ਵੈਰੀਆਂ 'ਚ ਤਰਥੱਲਾਂ ਪਾ ਦਿੱਤੀਆਂ, ਜਿੱਧਰ ਜਾਂਦੇ ਨੇ ਵੈਰੀਆਂ ਨੂੰ ਭਾਜਣਾ ਪੈ ਜਾਂਦੀਆਂ। 1.25 ਲੱਖ ਫੌਜ ਨਾਲ ਲੜਦਿਆਂ ਹੋਇਆਂ ਗੁਰੂ ਦਾ ਲਾਲ ਬੇਅੰਤ ਵੈਰੀਆਂ ਨੂੰ ਮਾਰ ਕੇ ਸ਼ਹੀਦੀਆਂ ਪਾ ਗਿਆ। ਸਾਡੇ ਜਿਹੜੇ ਵਿਰੋਧੀ ਨੇ ਉਹ ਕਹਿੰਦੇ ਇਹ ਕਹਾਣੀਆਂ ਬਣਾਈਆਂ, ਇਤਿਹਾਸ ਨੂੰ ਦੁਹਰਾਇਆ ਗਿਆ। ਲੱਖਾਂ ਦੀ ਫੌਜਾਂ ਦਾ ਘੇਰਾ ਪਿਆ ਅਤੇ ਕੁਝ ਮੁੱਠੀ ਭਰ ਸਿੰਘਾਂ ਨੇ ਸਤਸੰਗਿਓ ਐਸੇ ਲੋਹੇ ਦੇ ਚਣੇ 'ਚ ਬੌਣਾ ਕੀਤੇ, ਤਰਾਸ ਤਰਾਸ ਕਰ ਉੱਠੇ ਵੈਰੀ, ਹੈਵੀ ਤੋਂ ਹੈਵੀ ਮਸ਼ੀਨਰੀ ਲਾ ਕੇ ਅੰਦਰ ਟੈਂਕ ਤੋਪਾਂ ਜਹਾਜ਼ਾਂ ਰਾਹੀਂ ਐਸੇ ਹਮਲੇ ਕਰਨਾ ਕੀਤੇ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਹਾਦਤ ਹੋਈ, ਹਜ਼ਾਰਾਂ ਸਤਸੰਗੀ ਸੰਗਤਾਂ ਜਿਹੜੀਆਂ ਸੀ ਉਹਨਾਂ ਨੂੰ ਕੋਹ ਕੋਹ ਕੇ ਅੰਦਰ ਸ਼ਹੀਦ ਕੀਤਾ ਗਿਆ ਅਤੇ ਗੁਰੂ ਦੇ ਲਾਲਾਂ ਨੇ ਲੱਥੀ ਪੱਗ ਸਿਰ 'ਤੇ ਰੱਖੀ, ਇੰਦਰਾਂ ਨੂੰ ਸੋਧ ਕੇ, ਵੈਦਿਆਂ ਨੂੰ ਮਾਰ ਕੇ, ਬੇਅੰਤੇ ਨੂੰ ਨਰਕਾਂ ਨੂੰ ਤੋਰ ਕੇ, ਅਤੇ ਗੁਰੂ ਦੇ ਲਾਲਾਂ ਨੇ ਕੌਮ ਦਾ ਉੱਚਾ ਸਿਰ ਕੀਤਾ। ਐਸੇ ਸੂਰਬੀਰ ਯੋਧਿਆਂ ਨੂੰ ਆਪਾਂ ਯਾਦ ਕਰਦਿਆਂ ਹੋਇਆਂ ਕਤਰ ਹੋ ਰਹੇ ਹਾਂ। ਗੁਰੂ ਕਿਰਪਾ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ। ਬੜਾ ਦੁੱਖ ਹੁੰਦਾ ਪਿਆਰਿਓ, ਬੜਾ ਅਸੀਂ ਸੇਕ ਝੱਲਿਆ, ਪਿੰਡੇ 'ਤੇ ਬਹੁਤ ਮਾਰ ਖਾਧੀ, ਇੰਨੀਆਂ ਜਵਾਨੀਆਂ ਗਵਾ ਬੈਠੇ, ਅੱਜ ਤੱਕ ਸਾਡੇ ਲੀਡਰਾਂ ਨੂੰ ਅਕਲ ਨਾ ਆਈ, ਏਕਤਾ ਕਰ ਹੀ ਨਾ ਸਕੇ, ਅੱਜ ਤੱਕ ਪਾਟੋ ਧਾੜ ਹੋਏ ਫਿਰਦੇ ਨੇ ਪਿਆਰਿਓ। ਵਾਹਿਗੁਰੂ ਦੇ ਚਰਨਾਂ 'ਚ ਅਰਦਾਸ, ਵਾਹਿਗੁਰੂ ਕਿਰਪਾ ਕਰ ਕੌਮ ਨੂੰ ਏਕਤਾ ਇਤਫਾਕ ਬਖਸ਼, ਕੌਮੀ ਘਰ ਸਾਡਾ ਆਪਣਾ ਰਾਜ ਹੋਵੇ ਖਾਲਿਸਤਾਨ। ਇਹ ਗੁਰੂ ਚਰਨਾਂ 'ਚ ਅਰਦਾਸ ਹੈ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਔਰ ਗੁਰੂ ਕੇ ਵਜ਼ੀਰਾਂ ਦਾ। ਸੋ ਸਤਿਗੁਰ ਮਿਹਰ ਕਰਨ, ਨਾਮ ਦਾਨ ਬਖਸ਼ਣ, ਜਿੰਨਾ ਟਾਈਮ ਮੈਨੂੰ ਹੁਕਮ ਹੋਇਆ ਸੀ ਟਾਈਮ ਸਮਾਪਤ ਹੈ, ਭੁੱਲਾਂ ਦੀ ਮੁਆਫ਼ੀ ਬਖਸ਼ਣੀ। ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝੁਕਾਓ, ਧਿਆਨ ਧਰੋ ਸ਼ਹੀਦਾਂ ਦਾ, ਪਿਆਰ ਨਾਲ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਕਥਾ ਵਿਚਾਰ ਸਰਵਣ ਕਰਾ ਰਹੇ ਸਨ ਭਾਈ ਕੁਲਦੀਪ ਸਿੰਘ ਜੀ ਦਮਨ ਟਕਸਾਲ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਹ ਹੁਣ ਸਿਮਰਨ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Sat Sri Akal.

ਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ ਸਭ ਥਾਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਿਉਣਾ ਜੀ ਸਹਾਏ ਦਸਾਂ ਪਾਤਸ਼ਾਹਾਂ ਦੀ ਜੋ ਧੰਨ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੇ ਦਰ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਾਂ ਨੇ ਧਰਮੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੈ ਚਿੱਤੇ ਅਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਹੈ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇ ਦਾਨ ਰਹਿਤ ਦਾਨ ਬਾਬੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਸਾਹਿਬ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਰਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਧਰੀ ਹੈ ਗੁਰੂ ਪਾਤਸ਼ਾਹ ਆਪ ਜੀ ਦੀ ਅਪਾਰ ਕਿਰਪਾ ਸਦਕਾ ਆਪ ਜੀ ਦੀ ਪਿਆਰੀ ਸੰਗਤ ਵੱਲੋਂ ਸ਼ਾਮਾਂ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਦੇ ਹਰ ਜਸ ਗੁਰਬਾਣੀ ਦੇ ਕੀਰਤਨ ਹੋਏ ਗੁਰੂ ਪਾਤਸ਼ਾਹ ਸਿਮਰਨ ਹੋਇਆ ਸੇਵਾ ਕਰਦਿਆਂ ਸਿਮਰਨ ਕਰਦਿਆਂ ਬਾਣੀ ਪੜ੍ਹਦਿਆਂ ਪਾਤਸ਼ਾਹ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਅੱਗੇ ਤੋਂ ਇੱਕ ਮਨ ਇੱਕ ਚਦਬੰਦਗੀ ਸ਼ੁੱਧ ਸਪੱਸ਼ਟ ਬਾਣੀ ਪੜ੍ਹਨ ਦੀ ਸਮਰਥ ਬਖਸ਼ਣਾ ਗੁਰਬਾਣੀ ਵਰਗਾ ਜੀਵਨ ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨਾ ਆਪਦੇ ਦਰ ਘਰ ਵਿਖੇ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਤੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਸਾਰੀ ਸੰਗਤ ਨੂੰ ਸੰਪੂਰਨ ਦੇਹ ਰੁਗਤਾ ਦੀ ਦਾਤ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਉੱਚੀ ਵਿਦਿਆ ਦਾ ਦਾਨ ਬਖਸ਼ਿਸ਼ ਕਰਨਾ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਿਸ਼ ਕਰਨਾ ਬਾਣੀ ਬਾਣੇ ਨਾਲ ਬਣ ਆਵੇ ਪਾਤਸ਼ਾਹ ਆਪ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਆਪ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਚਮ ਇਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ ਸਾਹ ਸੰਗਤ ਦੇ ਰਸਨੀ ਲਾਇਕ ਹੋਵੇ ਜੋ ਛਕੇ ਤੇਰਾ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ ਗੁਰੂ ਪਾਤਸ਼ਾਹ ਸਾਰੀ ਸੰਗਤ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਗੁਰੂ ਪਾਤਸ਼ਾਹ ਜੀ ਆਪ ਦੇ ਦਰ ਕਰਦੇ ਪ੍ਰੀਤਵਾਨ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਨੂੰ ਸੰਪੂਰਨ ਦੇਹ ਰੁਗਤਾ ਦੀ ਦਾਸ ਚੜ੍ਹਨਾ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰੋ ਪਾਤਸ਼ਾਹ ਜੀ
अपने कर्मा करके गुरु पातशाह मुश्किल आई है, तुसी कृपा करनी है सिर ते मेहर भरिया हथ रख के चढ़दी कला बख्शिश करनी छे पौड़ी आनंद साहब जी की अरदास अखर वादा घाटा भुल चुक माफ करनी हाजरी दर कर सचखंड विखे प्रवान करनी दरों घरों पावन अटल हुक्मनामे बख्श के किरतार्थ करना गुरु पातशाह जी इस वेले सुख आसना की आग्ञा बख्शो भुल चुक दी खिमा बख्शो सही प्यारे जन मिलो जिन्हें मिलिया तेरा नाम चेते आवे नानक नाम चढ़दी कला तेरे भाणे सरबत दा वाहिगुरु जी का खालसा वाहिगुरु जी की फतेह दोहरा गया भैया काल के तब चलायो

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਹਜ਼ੂਰ ਜਿਹੜੇ ਬੈਠੀ ਸਾਧ ਸੰਗਤ ਜੀ ਵਿਭਾਗੀ ਬਾਬ ਜੀ ਨੇ ਸੰਦਵਨਾ ਚ ਹਾਜ਼ਰੀ ਭਰਿਆ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨ ਦਰੋਂ ਕਰੋ ਗੁਰੂ ਸਿੱਖ ਜੀਵਨ ਆਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾ ਕਰ ਭਾਗਾ ਪ੍ਰਭੂ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰਮ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਓ ਨਾਨਕ ਪ੍ਰਭ ਅਵਿਨਾਸੀ ਤਾਂ ਕੀ ਸੇਵ ਨਾ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹਿਲਾ ਪੰਜਵਾਂ ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਪਾਈ ਸਤਿਗੁਰੂ ਪੂਰਾ ਭੇਟ ਆ ਜਿਨ ਬਣਤ ਬਣਾਈ ਰਾਮ ਨਾਮ ਔਖ ਦੀਆ ਏਕਾ ਲਿਵ ਲਾਈ ਰਹਾਓ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭੇ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂ ਨਾ ਛੁੱਟੇ ਨਿਕਟ ਨ ਜਾਇਓ ਦੂਤ ਸਲੋਕ ਮਹਿ

ਗਿਆਨੀ ਜਿਸੇ ਜਗਾਇ ਪਿਆਵੇ ਇਹ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਹੀ ਵਿਆਜ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਓ ਸੁਖ ਸਹਿਜੇ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨੇ ਦਿਆਵੇ ਤਾਂ ਇਹ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰਕੇ ਬੋਲੋ ਜੀ ਇਹਨ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਪਰ ਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰਿਆ ਸੁਰੇ ਆਪ ਜੀ ਦੀ ਹਜ਼ੂਰੀ ਸੰਤ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾ ਸੁਨੇ ਸੋਹਿਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਵ ਚੱਲ ਕੇ ਵਿਰਾਜ ਮੈਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਜਾਗਰਤ ਉਸਕੇ ਦਰਸ਼ਨ ਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੀਮ ਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Vaheguru. Vaheguru. Vaheguru. Vaheguru. Vaheguru. Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

वाहे गुरु वाहे गुरु वाहे गुरु वाहे

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Vai Guru, Vai Guru.

guru, vai, guru, vai, guru, vai, guru, vai, guru, vai, guru, vai.

Rồi, từ từ. Rồi, từ từ. Rồi, từ từ. Rồi, từ từ. Rồi, từ từ. Rồi, từ từ. Rồi, từ từ.

ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਾਂ ਬਲਹਾ

ਆਖਿਅਰ ਕਿਨਕਾ ਏਕ ਜਿਸ ਜੀਵ ਸਾਵੈ ਤਾਕੀ ਮਹਿਮਾ ਗਰੀ ਨ ਆਵੈ ਕੰਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ

ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ, ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੇ ਸੁੱਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ,

ਕਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਧਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਬੇਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿੰਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨੀ ਚੌਂਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰ

ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਯੋ ਨਾਨਕੇ ਪ੍ਰਭਸਾਤ ਅਸ਼ਟਪਦੀ ਜਹਿ ਮਾਤ ਪਿਤਾ ਸੁਤ ਮੀਤਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਇ ਜੈ ਮਹਾ ਭਯਾਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹਿ ਉਧਾਰੀ ਅਨਕ ਪੁਨਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਸ ਤਰੈ ਅਨਕ ਮਾਇਆ ਰੰਗ ਤਿਖਨਾ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ ਜੇ ਮਾਰਗ ਏ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਪਾਰ ਪਰਾਹੀ ਅਨਕ ਬਿਗਨ ਜਾਏ ਸੰਘਾਰੈ

ਅਨਕ ਜਤਨ ਕਰ ਤਰਸ਼ਨਾ ਥਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਭਾਵ ਦਰਗਹਿ ਨਹੀਂ ਸਿੱਜੈ ਛੂਟਸ ਨਾਹੀ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਮਰ ਕਰਤੂਤ ਸਗਰੀ ਜਮ ਡਾਨੈ ਗੋਬਿੰਦ ਭਜਨ ਬਿੰਦ ਤਿਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ

ਹੈ, ਸਾਧ ਜਨਾ ਕੀ ਸਰਣੀ ਭਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੇ ਅਭਿਮਾਨ।

ਤੇ ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਊਤਮ ਕਿਰਿਆ, ਸਾਹ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪਾਓ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸਨ ਰਸਨ ਬਖਾਨੀ, ਸਗਲ ਥਾਨ ਤੇ ਉਹ ਊਤਮ ਥਾਨ, ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ, ਨਿਰਗੁਣੀ ਯਾਰ ਇਹ ਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀ ਯਾਤ ਚੀਤ ਰੱਖ, ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈ।

ਕਿਸੇ ਜੈ ਜੇ ਪ੍ਰਸਾਦ ਧਰ ਪ੍ਰਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੁਠ ਅੰਧ ਬਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਤਸਿਓ ਪ੍ਰੀਤਨਾ ਕਰਾ ਗਵਾਰ ਜਾ ਕੀ ਸੇਵਾ ਨਵਨਿਧ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ

ਹੋਏ ਅੰਧਕੂਪ ਮੈਂ ਬਤਤ ਬੇਕਰਾਰ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸਨਾਹੇ ਕਛ ਕਰੇ ਛਪਾਇਆ ਬਾਹਰ

ਸਹਿ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨੂ ਲਿਆ ਜਿਤ ਜਿਤ ਲਾਭੋ ਤਿਤ ਲਗੇ ਹਰ ਨਾਥ ਨਾਨਕ ਕਿਨਕਾ ਕਛੂ ਨਾ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਹੇ ਜੋ ਜੋ ਕਹੇ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਿਨਾ ਕੀ ਆਚਰਜ ਕਥਾ ਅਸ਼ਟਪਦੇ ਸਾਧਕ ਸੰਗ ਮੁਖੂ ਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁਜੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਵਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪੁਰਾਨੀ ਨਾਨਕ ਸਾਧਕੀ ਸੋਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਬਿਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਨ ਸਾ ਮੀਤ ਸਾਧੂ ਕਹਿ ਸੰਗ ਮਹਾਂ ਪੁਨੀਤ

ਸਾਧਕ ਸੰਗਨਾ ਕਬਹੂੰ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਾ ਗੋਚਰ ਲਹੈ, ਸਾਧੂ ਕੈ ਸੰਗ ਆਜਾਰ ਸਹੈ, ਸਾਧਕ ਸੰਗ ਬਸੇ ਥਾਲ ਉਚੈ, ਸਾਧੂ ਕੈ ਸੰਗ ਬਹਿਲ ਪਹੁੰਚੈ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਗੁਰਬਾਨ, ਸਾਧਕ ਸੰਗ

ਹੈ। ਸਾਧਕ ਸੰਗੀ ਹਾਂ ਮੂਹਾਂ ਸੁਹੇਲਾ, ਸਾਧ ਸੰਗ ਵਿਛਰਤ ਰਮੇਲਾ, ਜੋ ਇੱਛਾ ਹੈ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਲਿਦ ਵਸੈ, ਨਾਨਕ ਉਧਰੈ ਸਾਧ ਸੁਨਰਸੈ। ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮੰਤੇ ਬਿਸਰਾਏ, ਸਾਧ ਸੰਗ ਸਰਬਰ ਨਿਸਤਰਾਏ।

ਜੁਗ ਸਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਬ੍ਰਹਮ ਗਿਆਨੀ ਗਨਾਨ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਪ੍ਰਯਾਸ ਬ੍ਰਹਮ ਗਿਆਨੀ ਕਾ ਰਹੀ ਵਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਬ੍ਰਹਮ ਗਿਆਨੀ ਪਰਵਕਾਰ ਮਾਹ ਬ੍ਰਹਮ ਗਿਆਨੀ ਕਾ ਨਾਹੀ ਧੰਦਾ ਬ੍ਰਹਮ ਗਿਆਨ ਲੈ ਧਾਵਤ ਬੰਧਾ ਬ੍ਰਹਮ ਗਿਆਨੀ ਕਾ ਹੋਏ ਸੋ ਭਰਾ ਬ੍ਰਹਮ ਗਿਆਨੀ ਸਫਲ ਫਲਾ।

ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੇ ਪਾਸ ਪ੍ਰੇਤ ਮੁਕਤ ਪਾਤਰ ਕੋ ਤਾਰੈ ਸਰਬ ਰੋਗ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਵ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ।

ਆਪੇ ਕਰਨ ਕਰਾਵਨ ਜੋਗ ਪ੍ਰਭਾਵੇ ਸੋਈ ਫਨ ਹੋਗ ਪਸਰੇ ਆਪ ਅਨੰਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਗੇ ਰੰਗ ਜੈਸੀ ਮਤੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ।

ਏਕੰਕਾਰ ਕਈ ਕੋਟ ਕਿੰਨੇ ਬਾਭਾਂ ਪ੍ਰਭ ਤੇ ਪ੍ਰਭ ਮਾਹੇ ਸਮਾਤ ਤਾ ਕਾ ਅੰਤ ਨਾ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤਾ ਤੁਮ ਪ੍ਰਗਾਸ ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ

ਮਨ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਮੇ ਰਿਆ ਸਮਾਈ, ਪ੍ਰਭਾਵੇ ਮਾਨੁਗਤ ਪਾਵੇ, ਪ੍ਰਭਾਵੇ ਤਾਂ ਪਾਥਰ ਤਰਾਵੈ, ਪ੍ਰਭਾਵੇ ਬਿਨ ਸਾਸ ਤੇ ਰਾਖੇ, ਪ੍ਰਭਾਵੇ ਤਾਂ ਹਰ ਗੁਣ ਭਾਖੈ, ਪ੍ਰਭਾਵੇ ਤਾਂ ਪਥ

ਜੋ ਤਿਸ ਭਾਵੈ ਸੋਈ ਕਰਾਵੈ। ਇਸ ਕੇ ਆਤ ਹੋਏ ਤਾਂ ਸਭ ਕੁਛ ਲੈ ਜੋ ਤਿਸ ਭਾਵੈ ਸੋਈ ਕਰੇ। ਅਨਜਾਨਤ ਵਿਖਿਆ ਵੈ ਰਚੇ ਜੇ ਜਾਣਤੇ ਆਪਣੇ ਆਪ ਬਚੈ। ਪਰਮੇ ਭੁੱਲਾ ਦੈ ਦਸਤਾਵੈ ਨਿਮਖ ਮਾਏ ਚਾਰ ਕੁੰਡ ਫਿਰ ਆਵੈ। ਕਰ ਕਿਰਪਾ ਸਭਨੀ ਭਗਤ ਦੇ ਨਾਨਕ ਤੇ ਜੰਨਾ ਮਿਲੇ। ਫਿਰ ਮੈਂ ਨੀਚ ਗੀਟ ਗਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ। ਜੈ ਕਾ ਦ੍ਰਿਸ਼ ਕਛੂ ਨਾ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ। ਜਾਗੋ ਆਪਣੀ ਕਰੈ ਬਖਸੀਸ ਤਾਕਾ ਲੇਖਾ ਨਾ ਕਰੇ ਜਗਦੀਸ਼। ਜੀਓ ਬਿਨ ਸਭ ਤਿਸਕੀ ਰਾਸ ਘਟਗੜ ਪੂਰਨ ਬ੍ਰਹਮ ਪ੍ਰਗਾਸ। ਆਪਣੀ ਬਣਤਾ ਬਨਾਈ ਨਾਨਕ ਜੀਵੈ ਦੇਖ ਬਡਾਈ। ਇਸ ਕਾ ਬਲ ਨਾਈ ਸਹਾਥ ਕਰਨ ਕਰਾਵਨ ਸਰਬ ਕੋ ਨਾਥ। ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁੰਥੀਓ। ਕਬੂ ਊਜ ਨੀਚ ਮੈਂ ਬਸੈ ਕਬੂ ਸੋਗ ਹਰ ਖਰੰਗ ਹਸੈ। ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ। ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ। ਕਬੂ ਨਿਰਤ ਕਰੈ ਬਹੁ

ਪ੍ਰਭੂ ਭਲਾ ਭਲਾ ਕਹਾਵੈ। ਜਿਉਂ ਪ੍ਰਭ ਰਾਖੈ ਤਿਵ ਹੀ ਰਹਿ ਗੁਰਪ੍ਰਸਾਦ ਨਾਨਕ ਸਚ ਕਹੈ। ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੂਨ ਧਾਰੀ ਲਾਵੈ ਧਿਆਨ। ਕਬੂ ਤੜ ਤੀਰਥ ਇਸ਼ਨਾਨ, ਕਬੂ ਸਿਸਾ ਤਿਕ ਮੁਗ ਗਿਆਨ। ਕਬੂ ਕੀਟ ਹਸਤ ਪਤੰਗ ਹੋਏ ਜੀਆ, ਅਨਗ ਜੋਨ ਭਰਮੈ ਭਰਮੀਆ। ਨਾਨਾ ਰੂਪ ਜੋ ਸਵੰਗੀ ਦਿਖਾਵੈ, ਜੋ ਪ੍ਰਭ ਭਾਵੈ ਤਵੈ ਨਚਾਵੈ। ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਵਰਨਾ ਕੋਏ। ਕਬੂ ਸਾਧ ਸੰਗਤ ਤੇ ਪਾਵੈ।

ਮਹਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਸਿਖਾ ਹਿਰਦੈ ਗਰੀਬੀ ਵਸਾਵੈ ਨਾਨਕ ਈਹਾਂ ਮੁਖ ਤੇ ਆਗੇ ਸੁਖ ਪਾਵੈ ਧਰਮੰਤਾ ਕਰ ਕਰਭਾਵੈ ਤ੍ਰਿੰਨ ਸਮਾਨ ਕਾ ਸੰਗ ਨਾ ਜਾਵੈ ਪੌਲਸ ਕਰ ਮਾਨੁਖ ਪਰ ਕਰੇ ਆਸ ਬਲ ਪਿੱਤਰ ਤਾਗਾ ਹੋਏ ਵਿਨਾਸ ਸਭ ਤੇ ਆਪ ਜਾਣੇ ਬਲਵੰਤ ਖਿਨਵੇ ਹੋਏ ਜਾਏ ਬਸਵੰਤ ਕਿਸੇ ਨਾ ਵਧਿਆ।

ਪਹੁੰਚਾ ਸੰਦਗਾ ਦੁਖੀ ਗੁਦਿਆਨ ਪ੍ਰਭਾਈਐ ਸੰਦਗਾ ਦੁਖੀ ਉਜੜ ਪਾਈਐ ਸੰਦਗਾ ਦੁਖੀ ਅੰਦਰ ਦੇ ਥੋਥਾ ਜਿਉਂ ਸਾਸ ਬਿਨਾਂ ਮ੍ਰਿਤਕ ਕੀ ਲੋਥਾ ਸੰਦਗੇ ਦੁਖੀ ਕੀ ਚੜ ਕਿਸ਼ਨਾ ਹੈ ਆਪਣ ਬੀਜਾ ਪੇ ਹੀ ਖਾਹੇ ਸੰਦਗੇ ਦੁਖੀ ਕਬਰ ਨਾ ਰੱਖਣ ਹਾਰ ਨਾਨਕ ਸੰਭਾਵੇ ਤਲੇ ਉਭਾਰ ਸੰਦਗਾ ਦੁਖੀ ਇਉਂ ਬਿਲ ਲਾਏ ਜੋ ਜਲ ਵੀ ਹੋਣ ਮਛਲੀ ਤੜ ਫੜਾਏ ਸੰਦਗਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਪਕ ਇੰਦਰ ਨੇ ਧਰਾਪੈ ਸੰਦਗਾ ਦੁਖੀ ਛੁਟੇ ਅਕੇਲਾ ਜੋ ਬਵਾੜ ਤਿਲਖੇਤ ਮਾਹੇ ਦੁਵੇਲਾ ਸੰਦਗਾ ਦੁਖੀ ਧਰਮ ਤੇ ਰਹਿ ਸੰਦਗਾ ਦੁਖੀ ਸਦ ਮਿਥਿਆ ਕਹਿਤ

ਸੰਗਾ ਦੁਖੀ ਨਾ ਮਰੇ ਨਾ ਜੀ ਵਾਹੀਆ ਸੰਗੇ ਦੁਖੀ ਕੀ ਪੂਜਨ ਆਇਆ ਸਾ ਸੰਗਾ ਦੁਖੀ ਉਠ ਚਲੇ ਨਿਰਾਸਾ ਸੰਗੇ ਦੁਖ ਨਾ ਤੁਸ਼ਟੈ ਕੋਏ ਜੈਸਾ ਭਾਵ ਹੈ ਤੈਸਾ ਕੋਈ ਹੋਏ ਪਿਆ ਕੀਰਤਨਾ ਮਿੱਠਾ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਘਟ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਸੇ ਧਿਆਵ ਸਾਹਸ ਗਿਰਾਹਸ ਸਭ ਕੁਛ

ਸੌਦਾ ਸਿੱਜਿਆ, ਗੁਰਪ੍ਰਸਾਦ ਤਾਂ ਸਭ ਬੁਝਿਆ, ਜਬ ਦੇਖੋ ਤਬ ਸਭ ਕਿਛੁ ਮੂਲ, ਨਾਨਕ ਸੋ ਸੂਖਮ ਸੋਈ ਅਸੂਲ, ਨਾ ਕੇ ਜਨਮੈ ਨਾ ਕਿਛੁ ਮਰੇ, ਆਪਨ ਚਲਤੇ ਆਪ ਹੀ ਕਰ, ਆਪਨ ਜਾਮ ਦ੍ਰਿਸ਼ਟਾਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ ਆਨਕ, ਜੁਗਤ ਰਜ ਥਾਪ ਉਥਾਪ, ਅਭਿਨਾਸ਼ੀ ਰਾਏ ਕਿਛੁ ਖੰਡ, ਧਾਰਨ ਧਾਰ ਰਿਓ ਬ੍ਰਹਿਮੰਡ, ਅਲਖ ਅਭੇ ਪੁਰਖ ਪ੍ਰਤਾਪ, ਆਪ ਜਪਾਏ ਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾ ਬੰਦ, ਸਗਲ ਸੰਸਾਰ ਉਦਰੇ ਤਨ ਮੰਦ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੂਖ ਵਿਸਾਰਨ, ਆਪੇ ਮੇਲ ਲਏ ਕਿਰਪਾਲ, ਗੁਰਗਾ ਸ਼ਬਦ ਜਾਪੇ ਭਏ ਨਿਹਾਲ, ਉਨਕੀ ਸੇਵਾ ਸੋਈ ਲਾਗੇ ਸਨੂ, ਕਿਰਪਾ ਕਰੇ ਬਟਭਾਗੇ, ਨਾਮ ਜਪਤ ਪਾਵੇ ਵਿਸਰਾਮ, ਨਾਨਕ ਤਿਨ ਪ੍ਰਕ ਉਤਮ ਕਰਮਾਨ, ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ, ਸਹਿ ਸੁਭਾਏ ਹੋਵੈ ਸੋ ਹੋਏ, ਕਰਨੇ ਹਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਠ ਗਾਨਾ, ਜੈਸਾ ਸਾਧ ਐਸਾ ਦ੍ਰਿਸ਼ਟਾਨਾ, ਜਿਥੇ ਉਪਜੈ ਤਿਸ ਸਮਾਏ ਸਮਾਏ, ਓਏ ਸੁਖ

ਪੁਰਬ ਲਿਖਿਆ ਗਾ ਲਿਖਿਆ ਪਾਈਐ ਦੁਖ ਸੁਖ ਰਬ ਦੇਵਨ ਹਾਰ ਅਵਰ ਤਿਆਗ ਤੂੰ ਤਸੇ ਚਿਤਾਰ ਜੋ ਕੁਛ ਕਰੈ ਸੋਈ ਸੁਖਮਾਨ ਭੁੱਲਾ ਗਾਹੇ ਫਿਰੇ ਅਜਾਨ ਕੌਣ ਬਸਤਾਈ ਤੇਰੇ ਸੰਗ ਲਪਟ ਰਸ ਰੋਪੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ ਸੁਖਰ ਕੋ ਲੈਨ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ।

ਕੋ ਹੋਏ। ਸੱਚ ਕਰਨੀ ਸੱਚ ਤਾਂ ਕੀ ਰਹਿ ਸੱਚ ਹਿਰਦੇ ਸਦਮੁਖ ਕਹਿਤ ਸਾਚੀ ਤੇ ਸਾਚਾ ਆਗਾਰ ਸਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਨ ਸਚਗਰ ਜਾਤਾ ਨਾਨਕ ਸੋਜਨ ਸਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰੈਗੁਣ ਤੇ ਪ੍ਰਭਿੰਨ ਸਹਿ ਬੁਝਾਏ ਨਾਨਕਾ ਜਿਸੋ ਵਹਿ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ।

ਸੋਈ ਹੋ ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਣਧ ਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਦਵੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤ।

ਸਾਰ ਜਨਗਾ ਸੇਵਕ ਸੋ ਵਡਭਾਗੀ ਜਨਗਾ ਸੰਗ ਏਕ ਲਿਵਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕੋ ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਾ ਸੁਨਤਾ ਬੁੱਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰੂਪ ਹਿਰਦੇ ਜਨ ਮਾਨਿਆ ਕਰਨ ਗ੍ਰਾਮ ਦਿਲ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈਤੇ ਨਿਰਭੋਏ ਬਸਾਨਾ ਜਿਸ ਤੇ ਉਪਜਾ ਤਸਮਾਏ ਸਮਾਨਾ ਬਸਤ ਮਾਇਲੇ ਬਸਤ ਗਡਾਈ ਤਾਗੋ ਭਿੰਨਾ ਕਹਿਣਾ ਜਾਈ ਬੁੱਝੈ

ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਉਪਰ ਪਾਲਣ ਹਾਰਾ, ਸੇਵਕ ਹੀ ਰਾਖੇ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਧ ਸਾਧ ਸੰਭਾਰੈ, ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰਬਰ ਰਾਖੇ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪਤ ਰਾਖੈ, ਤਾਂ ਕਿ ਗਤਮਿੰਦ ਕੋਈ ਨਾ ਲਾਖੈ, ਪ੍ਰਭ ਕੇ ਸੇਵਕ ਕੋ ਨਾ ਪਹੁੰਚਾਇ, ਪ੍ਰਭ ਕੇ ਸੇਵਕ ਊਚ ਦੇ ਉੱਚੇ, ਜੋ ਪ੍ਰਭਨੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਸ ਪ੍ਰਗਟਾਇਆ, ਨੇਕੀ ਕੀਰੀ ਮੈਂ ਕਲ ਰਾਖੈ, ਭਸਮ ਕਰੇ ਲਸਕਰ ਕੋਟ ਲਾਖੈ, ਜਿਸ ਕਾ ਸਾਸਨਾ ਕਾਢ ਤੇ ਆਪ, ਤਾਂ ਕੋ ਰਾਖਤ ਦੇ ਕਰ ਹਾਥ, ਮਾਨਸ ਯਤਨ ਕਰਤਬ ਭਾਤ, ਜਿਸਕੇ ਕਰਤਬ ਵਿਰਥੇ ਜਾਤ, ਮਾਰੇ ਨਾ ਰਾਖੇ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲੱਖ ਬਿਡਾਣੀ, ਬਾਰੰਗ ਬਾਰ ਬਾਰ ਪ੍ਰਭ ਜਪੀਐ, ਪੀ ਅਮਰਤ ਇਹ ਮੰਥਨ ਤ੍ਰਪਿਆ, ਨਾਮ ਰਤਨ ਜਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ, ਨਾਮ ਧਨ ਨਾਮ ਰੂਪ ਰੰਗ, ਨਾਮ ਸੁਖਰ ਨਾਮ ਗਾਸਾ।

ਬ੍ਰਹਮੇ ਕਿਹਾ ਬਨਾਈ ਕਿਸ ਬ੍ਰਹਮ ਸਹਿ ਸਿਆਨ ਵਲਿਆ ਨਾ ਜਾਈਐ ਨਾਨਕ ਐਸਾ ਗੁਰ ਬਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪ੍ਰਸਤ ਚਰਨਗਤ ਨਿਰਮਲ ਰੀਤ ਪੇਟ ਸੰਘ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਬਚਨ ਕਰਨ ਆਗਾਨੇ ਮਨ ਸੰਤੋਖਾ ਤਮ ਬਥਿਆਨੇ ਪੂਰਾ ਗੁਰ ਖਿਓ ਪੂਰਾ ਗੁਰ ਅਖਿਓ ਜਾਕਾ ਮੰਤਰ ਅਮਰਤ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਲਏ ਮਿਲਾਏ ਜੇ ਭਾਵੇ ਗੁਸਤਤ ਨੇਕ

ਦੀਪਕ ਪ੍ਰਗਾਸੇ, ਨਾਨਕ ਭਰਮੋ ਦੁਖ ਤੈ ਤੇ ਨਾਸੇ, ਤਪਤ ਮਾਏ ਠਾਂਡ ਵਰਤਾਈ, ਅਣਤ ਬਿਆ ਦੁਖ ਨਾਠੇ ਭਾਈ, ਜਨਮ ਮਰਨ ਗੇ ਮਿਟਿਆ ਦੇਸੇ, ਸਾਧੂ ਕੇ ਪੂਰਨ ਵਦੇਸੇ, ਭਉ ਜੁਗਾ ਨਿਰਭਉ ਬਸੇ, ਸਗਲ ਵਿਆਦ ਮੰਤੇ ਖੈ ਨਸੇ, ਜਿਸਕਾ ਸਾਧਨ ਕਿਰਪਾ ਧਾਰੀ, ਸਾਧਸੰਗ ਜਪ ਨਾਮ ਮੁਰਾਰੀ, ਤਿਤ ਭਾਈ ਚੁੱਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਰਮਨ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਬੋਹੀ, ਆਪਣੇ ਸ਼ਰਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਵੇ ਬਾਏ, ਅਰਬਿੰਦ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਓਦ ਪੋਦ ਰਬਿਆ ਰੂਪ ਰੰਗ ਭਏ ਪ੍ਰਗਾ ਸਾਧ ਗਏ ਸੰਗ, ਰਚ ਰਚਨਾ ਆਪਣੀ ਗਲ ਧਾਰੀ,

ਨਾਨਕ ਮਿਟ ਜਾਹੇ। ਜਿਸ ਤਨ ਕੋ ਚਾਰ ਗੁਣ ਉੜਤਾ ਮੈਂ ਸੋ ਤਨ ਹਰ ਸੇਵਾ ਤੇ ਪਾਵੈ। ਜਿਸ ਕੋ ਉਨਤ ਬਾਂਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੁਭਾ ਕੋ ਕਰੇ ਭਰੀ ਕਰਨੀ ਸਾ ਸੋਭਾ ਬਜ ਹਰ ਕੀ ਸਰਣੀ। ਅਨੁਗਭਾ ਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਤ ਲਾਏ। ਸਰਬ ਨਿਧਾਨ ਮੇਰ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਵਾਨ। ਮਨ ਪ੍ਰਬੁੱਧੋ ਹਰ ਕੇ ਨਾਏ ਦਹਿਦ ਸਥਾਪਿਤ ਆਵੈ ਠਾਏ। ਤਾਗੋ ਬਿਘਨ ਨਾ ਲਾਗੇ ਗੋਏ ਜਾਗੇ ਹਿਰਦੇ ਬਸੇ ਹਰ ਸੋਏ। ਕਲ ਤਾਤੀ ਠੰਡਾ ਨਾਉ ਸਿਮਰ ਸਿਮਰ ਸਦਾ ਸੁਖ ਪਾਓ। ਭਾਉ ਬਿਨਸੇ ਪੂਰਨ ਹੋਏ ਆਸ ਭਗਤ ਪਾਇ ਆਤਮ ਪ੍ਰਗਾਸ। ਤਿਤਗਰ ਜਾਏ ਬਸੇ ਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ। ਤਦ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ

ਤਾ ਸਲੂਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਅਸ਼ਟਪਦੀ ਜਾਚਕ ਜਨ ਜਾਚਾ ਪ੍ਰਵਧਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗੋ ਧੂਰ ਬਾਰ ਬ੍ਰਹਮ ਰਿ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵ ਸਾ ਸਾ ਪ੍ਰਭ ਤੁਮੇ ਧਿਆਵ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਰਹਿਤਨੀਤ ਏ ਗੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦਿਸ਼ਮਾ ਸੁਖ ਹਰ ਸਭਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨੇ ਡੋਲਾਨੇ ਸੋ ਬਰ ਬਰੇ ਪ੍ਰੇਮ ਰਸ ਰੰਗ ਭਜੇ ਚਾਵ ਸਾਧ ਗੈ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾ ਸੰਦਿਲ ਨਿਵਲਾਗ ਵਡਭਾਗੀ ਜਪਿਆ ਬ੍ਰਸ ਹੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਬਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਕਾਡ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਸ਼ਵੁਨੀ ਸਰਦਾ ਸਭ ਪੂਰੀ ਰਵਰਿਆ ਸਤਸੰਗ ਹਜੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਗੋ ਬਿਸਰੇ ਜੇ ਘਾਲ ਨਾ ਪਾਨੇ ਸੋ ਗੋ ਬਿਸਰੇ ਜੇ ਗਿਆ ਜਾਨੇ ਸੋ ਗੋ ਬਿਸਰੇ ਜਿਨ ਸਭ ਕੁਛ ਦੀਆ ਸੋ ਗੋ ਬਿਸਰੇ ਜੇ ਜੀਵਨ ਜੀਆ ਸੋ ਗੋ ਬਿਸਰੇ ਜੇ ਅਗਰ ਮੈਂ ਰਾਖੇ ਗੁਰਪ੍ਰਸਾਦ ਗੋ ਬਿਰਲਾ ਲਾਖੈ ਸੋ ਗੋ ਬਿਸਰੇ ਜੇ ਬਿਖਤੇ ਕਾਢੇ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੈ ਤਤ ਇਹਾ ਬੁਝਾਇਆ ਬ੍ਰਪਨਾ ਨਾਨਕ ਜਨ ਧਿਆਇਆ ਸਾਜਨ ਸੰਤ ਗੁਰੂ ਏ ਕਾਮਾਨ ਤਿਆਗ ਜਪੋ ਹਰਨਾਮ।

ਮਨ ਬਿਰਸੇ ਸਾਧ ਚਰਨ ਧੋਏ। ਭਗਤ ਜਨਾ ਕੇ ਮੰਦਰ ਰੰਗ ਬਿਰਲਾ ਕੋ ਪਾਵੇ ਸੰਗ, ਏਕ ਬਸ ਤੀਜੇ ਕਰ ਭਇਆ ਗੁਰਪ੍ਰਸਾਦ ਨਾਮ ਜਪ ਲਇਆ, ਤਾਂ ਕਿ ਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ। ਪ੍ਰਭਾ

ਆਏ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਪੇ ਪ੍ਰਬੀਨ ਤੈ ਵੇਦ ਕਤੇਬ ਕਹ ਕਾਊ ਚੀਨ ਜਬ ਆਪਣੇ ਆਪ ਆਪ ਰੁਧਾਰੇ ਤੋ ਸਗਨ ਅਬ ਸਗਨ ਕਹਾ ਵਿਚਾਰ ਜਬ ਨੂੰ ਜਬ ਨਾਬ ਨੇਰਾ ਤੈ ਕਹੂੰ ਠਾਕੁਰ ਕੌਣ ਕਹੀਏ ਸੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਕਦ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਮੂਹਾਂ ਕਿਸੇ ਬਿਆਪਦ ਮਾਇਆ ਆਪਸ ਗੁਆ ਪੇ ਆਦੇਸ ਤੇ ਗੁਣ ਗਾ ਰਾਹੀ ਪਰਵੇਸ਼ ਜਾ ਏਕੈ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪ ਪਤਿਆਰਾ ਤੈ ਕੌਣ ਕਥੈ ਕੌਣ ਸੁਣੇ ਹਾਰਾ ਬਹੁ ਬੇਅੰਤ ਉਚਤੇ ਉੱਚਾ ਨਾਨਕ ਆਪਸ ਕੋ ਆਪੇ ਪਾਹੁਚਾ ਜਾ ਪ੍ਰਜੋ ਪ੍ਰਪੰਚ ਆਕਾਰ ਤੇ ਗੁਣ ਮੈਂ ਕਿੰਨੋ ਵਿਸਥਾਰ ਪਾਪੁੰਦ ਭਈ ਕਹਾਵਤ ਕਹੁ ਨਰ ਕਹੁ ਸਵਰਗ ਵੰਸ਼ਾਵਤ।

ਕੋ ਕੋਏ ਨਾ ਪਹੁੰਚਣ ਹਾਰ, ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ, ਮਧਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਉਧਰ ਸ੍ਰੇਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋਤ ਨਿਹਾਲ, ਤਾਕੇ ਨਿਕਟ ਨ ਆਬਦ ਕਾਲ, ਅਮਰ ਭਏ ਅਮਰਾਬਦ ਪਾਇਆ, ਸਾਧ ਸੰਗ ਨਾਨਕ ਹਰਿ ਧਿਆਇਆ। ਸਲੋਕ।

ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਾਈਆ ਗੁਣਿਆ ਮੋਲ ਸਰਬ ਜੋਤ ਮੈਂ ਜਾ ਕੀ ਜੋ ਧਾਰਿਓ ਸੁਆਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਇਨ ਤਿਨ ਮੈਂ ਇਹ ਵਿਸ਼ਵਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ।

ਨਾਨਕ ਦਰਸ਼ਨ ਦੇਖ ਸਮੋਹੀ ਆਪ ਸਤ ਕੀਆ ਸਭ ਸਤ ਤੇ ਸਿਮਰਪ ਤੇ ਸਗਲੀ ਉਤਪਾਤ ਇਸ ਭਾਵੇ ਤਾਂ ਕਰੇ ਵਿਸਥਾਰ ਇਸ ਭਾਵੇ ਤਾਂ ਕਰੇ ਇਕੰਕਾਰ ਇਸ ਅਨਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀ ਹੈ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਸਾਬ ਜਨਾਏ ਨਾਨਕ ਜਨਾ ਬੁਝਾਏ।

ਨਾਨਕ ਜਾ ਭਾਵੇ ਤਲੇ ਸਮਾਏ। ਇਸੇ ਹੋਏ ਸੋ ਨਾ ਹੀ ਬੁਰਾ ਉਰਾ ਕਹਾਓ ਕਿਨੈ ਕਛ ਕਰਾ। ਆਪ ਭਲਾ ਕਰਤੂ ਤਤ ਨੀਕੀ ਆਪੇ ਜਾਣੇ ਆਪਣੇ ਜੀ ਕੀ। ਆਪ ਸਾਜ ਧਾਰੀ ਸਭ ਸਾਜ

ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਗਏ ਮਦ ਸਗਲ ਦੇ ਉਦਾਸ ਸੁੰਦਰ ਚਤੁਰ ਤਤ ਗਾਵੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਣੇ ਇਹ

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ।

ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ

ਸੁਣ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਏ ਸਭ ਆਪੇ ਸਚੇ।

ਸੁਣਿਆ ਸਾਹਿਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ।

ਹਰ ਮਨੈ ਤਾਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਵੇ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ

ਨਿਹੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖ ਸਾਰ ਅਸੰਖ ਮੋਣ ਲੇ ਵਿਲਾਇਤ

ਨਿਹੰਕਾਰ ਅਸੰਖ ਮੂਰਖਾਂਦ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ।

ਸੰਭਾਲ ਭਾਖ ਖਾਹ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਨਾਨਕ ਨੀਚ ਕਹਿ ਵਿਚਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵ ਐਸਾ ਹੀ ਪਰਿਕਾਰ ਤੂੰ ਸਦਾ ਸਲਾਮਤ ਨਿੰਕਾਰ ਅਸੰਖ ਨਾਭ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ

ਸੋਈ ਕਿਵ ਕਰ ਆਖਾਂ ਕਿਵ ਸਾਲਾਂ ਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ।

ਨਾ ਜਾਣੀਐ ਸਮੁੰਦ ਸਾਹ ਸੁਲਤਾਨ ਸਮੁੰਦ ਸਾਹ ਸੁਲਤਾਨ ਗ੍ਰਿਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨ ਹੋ ਨਾ ਵਿਸਰਿ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨਮੰਤ

ਕਰੇ ਕਰੇ ਵਖਿਆਨ ਆਖੇ ਬਾਬਰ ਮੈਂ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਤਾ ਆਖ ਨਾ ਸਕ ਹੈ।

ਤਾਂ ਲਿਖੀਐ ਸਿਰ ਗਾਹ ਵਾਰਾ ਗਾਹ ਵਾਰ ਸੋਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾ ਦੇ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਉ ਕਹੀਅਣ ਕੇਤੇ ਗਾਵਣ ਹਾਰੇ।

नाम अनेक अनंत कर्मी कर्मी होए विचार सच्चाप सच्चा दरबार।

ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖਹ ਕਰਮ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਭਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ਼।

ਮਾਨ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਾਉ ਕਲਾ ਅਗਨ ਤਪਤਾਉ ਪਾਂਡਾ ਪਾਉ ਅੰਮ੍ਰਿਤ ਤਿਤ ਟਾਲ ਘੜੀਐ ਸ਼ਬਦ ਸਟੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ।

ਨਿਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਆਜ਼ਾਦ ਹੈ, ਅਜਨਮ ਹੈ, ਵਰਨ ਹੈ, ਭੂਤ ਹੈ, ਅਪਰਨ ਹੈ, ਅਗੰਜ ਹੈ, ਅਭੰਜ ਹੈ, ਅਜੂਜ ਹੈ, ਅਚੰਜ ਹੈ, ਅਚੂਜ ਹੈ, ਅਚੰਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਝ ਹੈ, ਅਸੂਝ ਹੈ,

ਨੇਤ ਭਾਹਤ ਨੇਤ ਕੋੜ ਸਿਮਰਤ ਪ੍ਰਾਣ ਸਾਹ ਤਰਨਾਭ ਹੀ ਵਹ ਚਿੱਤ ਮਦ ਪਰ ਸ਼ਾਂਤ ਵਹਿ ਪ੍ਰਸਾਦ ਗੁਣ ਗਾਣ ਉਦਾਰ ਮਹਿਮਾ ਪਾਰ ਆਸਨੇ ਭੰਗ ਉਪਮਾ ਅਨੰਗ

ਚਿੰਤਾ ਮੈਂ ਭਜਾਂ ਪ੍ਰਿਆ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਚਰੀ ਛੰਦ ਨ ਸਤਰ ਨ ਮਿੱਤਰ ਨ ਪਰਮੰ ਨ ਪਿੱਤਰ ਨ ਕਰਮੰ ਨ ਕਾਏ ਜਨਮੰ ਜਾਏ ਨ ਚਿੱਤਰ ਨ ਮਿੱਤਰ ਪਰੇ ਹੈ ਪਵਿੱਤਰ ਪ੍ਰਥੀਸੇ ਅਧੀਸੇ ਪ੍ਰਥੀਸੇ ਅਧੀਸੇ ਅਧਿਸੇ ਅਕ੍ਰਿਸੇ ਭਗਵਤੀ ਸ਼ਾਂਤ ਵੈ ਪ੍ਰਸਾਦ ਕਹਤੇ ਕਿਆ ਛਿਜ ਦੇਸੈ ਕਿਆ ਭਿਜ ਭਿਸੇ ਕਿਆ ਗੰਜ ਕਰਮੇ ਕਿਆ ਪੰਜ ਭਰਮੈ

ਕੇ ਸਾਹਿਬ ਕਲਾ ਮੈਂ ਕੇ ਹੁਸਨਲ ਵਜੂ ਹੈ ਤੁਮਾਮਲ ਰੁਜੂ ਹੈ ਹਮੇਸਲ ਸਲਾਮੈ ਸਲੀਖ ਤੁਮ ਦਾਮੈ ਗਨੀ ਬੁਲ ਸਿਕਾਹਤੇ ਗਰੀਬਲ ਪਰਾਹਤੈ ਬਿਲੰਦਲ ਮਕਾਨ ਹੈ ਜਮੀਨਲ ਜਮਾਨ ਹੈ ਤਮੀਜਲ ਤਮਾਮ ਹੈ ਰੁਜੂ ਵਾਲ ਨਿਧਾਨ ਹੈ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਐ ਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ

ਦਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਓ ਪਈ, ਅਮਰੀ ਕਰੋ ਹਾਰ ਦੇ ਰੱਛਾ ਪੂਰਨ ਹੋਏ। ਚਿਤ ਕੀ ਇੱਛਾ ਤਬ ਚਰਨਾਂ ਮਰ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ।

ਸਿਮਟ ਭੈਉ ਸੰਕਰ ਇਕੈਠਾ ਸ਼ਿਗਰੀ ਸ੍ਰਿਸ਼ਟ ਦੁਖਾਇ ਅਚੰਪ ਵਾਦ ਜੁਗਾਦ ਸਰੂਪ ਸਯੰਪ ਅਵਰਤ ਸ਼ਾ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗਰੋ ਦੁਹ ਤਿਜਤੇ ਉਠਵਤੀ ਉਤਪਾਤਾ ਸਕਲ ਮਰੇਸ ਕਰੋ ਰਨ ਕਹਤਾ ਜੇ ਅਹ ਤੁਹ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਹ ਤੁਹ ਵਾਏ ਮਰੇ

ਦਾਤਾ ਜਿਸ ਤਿਸਨਾ ਬਹੁਤ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਓ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚਲਣਾ ਲਭ ਲੋਭ ਅਹੰਕਾਰ ਤਾ ਜਿ ਤ੍ਰਿਸਨਾ ਬਹੁਤ ਨਾ ਹੀ ਬੋਲਣਾ ਖਨਿਹੋ ਤਿੱਖੀ ਬਾਲ ਹੁ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਾਰ ਵਾਸਨਾ ਸਮਾਨੀ ਕਹੇ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ

ਇਹੋ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਧੁਰਹੋ ਲਿਖਿਆ ਆ ਇੱਕ ਫਿਰੇ ਕਨੇਰੇ ਕਰਹੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿ ਸਿਉ ਪਵਿੱਤ ਸਖਤ ਸੁਭਾਈਆ

ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਏਕ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਵਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰੂ ਬਾਜੋ ਤੱਤੈ ਸਾਰ ਨ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਣ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਦਰ ਹਰਲੇ ਵਿਲਾ ਗਏ ਜਾਗਤ ਰਹਿਣ ਵਿਹਾਣੀ

ਨਾਨਕ ਇਹ ਨੇਤਰ ਅੰਸੇ ਸਤਿਗੁਰੂ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸਾਚੈ ਸੁਣ ਨੈਨੋ ਪਠਾਏ ਸਾਚੈ ਸੁਣ ਨੈਨੋ ਪਠਾਏ ਸ੍ਰੀ ਲਾਏ ਸੁਣੋ ਸਤਬਾਣੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਕੇ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਦਨੇਤਨੇਮ ਸ੍ਰੀ ਮੁਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸ਼ਹੀਦੀ ਪੁਰਬ ਅਗਲੇ ਹਫ਼ਤੇ ਆ ਰਹੇ ਹਨ 16 ਤਰੀਕ ਨੂੰ, ਸੋ ਆਪ ਸੰਗਤਾਂ ਨੂੰ ਬੇਨਤੀ ਹੈ ਇਸ ਸੰਬੰਧ ਵਿੱਚ ਜੋ ਸ਼ਾਮ ਦੇ ਦੀਵਾਨ ਸਮਾਗਮ ਚੱਲ ਰਹੇ ਹਨ, ਨਾਲ ਨਾਲ ਸੁਖਮਨੀ ਸਾਹਿਬ ਦੇ ਜਾਪ ਬੀਬੀਆਂ ਵੱਲੋਂ ਚੱਲ ਰਹੇ ਹਨ, ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜਦੋਂ ਵੀ ਸਮਾਂ ਮਿਲਦਾ ਆਪ ਜੀ ਹਾਜ਼ਰੀ ਭਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਿੰਘ ਜੀ, ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀ ਮਾਉਂਟ ਤੋਂ ਅੰਮ੍ਰਿਤਸਰ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਵਿੱਚ ਜੋੜ ਰਹੇ ਸਨ। ਭਾਈ ਜਗਜੀਤ ਸਿੰਘ ਜੀ ਲੁਧਿਆਣਾ ਮਿਲ ਦਾ ਕੀਰਤਨੀ ਜਥਾ, ਭਾਈ ਸਾਹਿਬ ਜੀ ਜਥੇ ਦਾ ਬਹੁਤ ਬਹੁਤ ਧੰਨਵਾਦ। ਆਉਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵਾਲੇ ਪੁੱਤਰ ਮੁਖਵਾਗ ਦੀ ਕਥਾ ਆਪ ਜੀ ਨੂੰ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਦਮਨ ਟਕਸਾਲ ਵਾਲੇ। ਉਹਨਾਂ ਪਾਸੋਂ ਪਿਆਰ ਸਤਿਕਾਰ ਸਰਵਣ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ, ਜੋ ਕਿ 16 ਜੂਨ ਦਿਨ ਮੰਗਲਵਾਰ ਵਾਲੇ ਦਿਨ ਆ ਰਹੇ ਹਨ। ਹਰ ਰੋਜ਼ ਦੀ ਤਰ੍ਹਾਂ ਹੀ ਬੀਬੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਹਰ ਰੋਜ਼ ਸ਼ਾਮ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਹਨ ਸੰਗਤੀ ਰੂਪ ਵਿੱਚ। ਆਪ ਜੀ ਨੇ ਹਾਜ਼ਰ ਭਰ ਕੇ ਬਾਣੀ ਪੜ੍ਹ ਕੇ ਲਾਹੇ ਪ੍ਰਾਪਤ ਕਰਨੇ ਜੀ। ਹੁਣ ਕਥਾ ਨਾਲ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਨ ਕਾਰਨ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਦਾਨ ਜਾਗਤ ਜੋਤ ਚਵਰ ਸ਼ਤਰ ਔਰ ਤਖਤ ਕੇ ਮਾਲਕ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਬੜ ਅਵਰ ਨਾ ਕੋਏ

ਕੀਤਾ ਹੈ ਸੜਾ ਕਰੀ ਗਿਆਨ ਬੇਲਾਲੋ। ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੀਆਂ ਬਖਸ਼ਿਸ਼ਾਂ ਰਹਿਮਤਾਂ ਮਿਹਰਾਂ ਦੇ ਨਾਲ ਨਿਵਾਜ ਰਹੇ ਹਨ। ਅੰਮ੍ਰਿਤ ਵੇਲੇ ਤੋਂ ਹੀ ਪਵਿੱਤਰ ਦਰਸ਼ਨ ਧੁਰ ਕੀ ਬਾਣੀ ਰਾਹੀਂ ਆਪ ਸਤ ਸੰਗੀ ਗੁਰੂ ਚਰਨਾਂ ਨਾਲ ਜੁੜ ਰਹੇ ਹੋ। ਸਤਿਗੁਰਾਂ ਨੇ ਅਪਾਰ ਅਪਾਰ ਕਿਰਪਾ ਕੀਤੀ ਹੈ। ਗੁਰਚਰਨ ਲਾਗੇ ਦੇਨ ਸਪਾਗੇ ਆਪਣਾ ਪਿਰ ਜਾਪੇ। ਅੰਮ੍ਰਿਤ ਵੇਲੇ ਆ ਕੇ ਭਾਈ ਜਿਹੜਾ ਗੁਰੂ ਦਾ ਪਿਆਰਾ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ, ਨਾਮ ਬਾਣੀ ਦਾ ਲਾਹਾ, ਸੰਗਤ ਦਾ ਲਾਹਾ, ਗੁਰੂ ਕੇ ਦਰਸ਼ਨਾਂ ਦਾ ਲਾਹਾ ਲੈ ਕੇ ਫਿਰ ਆਪਣੇ ਕਾਰੋਬਾਰ ਕੰਮ ਕਾਰ ਸ਼ੁਰੂ ਕਰਦਾ ਹੈ। ਸਾਰਾ ਦਿਨ ਉਹਦਾ ਪਾਗਾਂ ਵਾਲਾ ਬਣ ਜਾਂਦਾ ਹੈ। ਗੁਰਚਰਨ ਲਾਗੇ ਦੇਨ ਸਪਾਗੇ, ਇਹ ਖਿਆਲ ਕਰਨਾ ਆਮ ਤੌਰ 'ਤੇ ਜਦੋਂ ਪਾਠ ਆਪਾਂ ਕਰਦੇ ਹਾਂ ਗੁਰਚਰਨ ਲਾਗੇ ਦੇਨ ਸਪਾਗੇ ਇਹਦਾ ਮੂੰਹ ਤੋਂ ਨਿਕਲ ਜਾਂਦਾ, ਪਰ ਪਾਠ ਸ਼ੁੱਧ ਹੈ ਦੇਨ ਸਪਾਗੇ। ਦਿਨ ਜਿਹੜਾ ਸੁਭਾਗਾ ਸੇਠ ਭਾਗਾਂ ਵਾਲਾ ਬਣ ਗਿਆ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਆਪ ਜੀ ਨੇ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਤਿੰਨਾਂ ਦੇ ਜਥੇ ਪਾਸੋਂ ਸ਼ਰਵਣ ਕੀਤਾ ਹੈ। ਸਮਾਂ ਹੈ ਸਭ ਤੇ ਊਤਮ ਹਰ ਕੀ ਕਥਾ। ਇਹਦਾ ਭਾਵ ਹੈ ਕਿ ਕਥਾ ਦੁਨੀਆਂ 'ਤੇ ਬੇਅੰਤ ਹਨ, ਕੋਈ ਰਾਜਿਆਂ ਦੀ, ਕੋਈ ਰਾਣਿਆਂ ਦੀ, ਕੋਈ ਦਾਨੀਆਂ ਦੀ, ਕੋਈ ਸਤਸੰਗੀਓ ਕਿਸੇ ਦੀ, ਕੋਈ ਕਿਸੇ ਦੀ, ਪਰ ਸਾਰਿਆਂ ਨਾਲ ਉੱਤਮ ਕਥਾ ਹੈ ਵਾਹਿਗੁਰੂ ਦੀ, ਪਰਮਾਤਮਾ ਦੀ, ਪਰਮਾਤਮਾ ਦੀ ਸਿਫਤ ਦੀ। ਸੋ ਗੁਰੂ ਮਹਾਰਾਜ ਮਿਹਰ ਕਰਨ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਵੱਡਾ ਤੇਰਾ ਦਰਬਾਰ ਸੱਚਾ ਤੁੱਧ ਤਖਤ ਸਿਰ ਸ਼ਾਹਾਂ ਪਾਤਸ਼ਾਹੋ ਨਿਹਚਲ ਚੌਰ ਸ਼ਾਤ। ਆਪਣੇ ਸੋਹਣੇ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸਮੁੱਚੀ ਸੰਗਤ ਦੇ ਤਾਈਂ ਪਵਿੱਤਰ ਦਰਸ਼ਨ ਔਰ ਅਲਾਹੀ ਹੁਕਮ ਫਰਮਾਇਆ ਸੱਚੇ ਪਾਤਸ਼ਾਹ ਜੀ ਨੇ। ਆਏ ਹੋਏ ਮੁੱਖ ਵਾਕ ਦੀ ਵਿਚਾਰ ਗੁਰੂ ਮਹਾਰਾਜ ਕਿਰਪਾ ਕਰਨਗੇ ਔਰ ਕੁਝ ਵਿੱਚੋਂ ਬਚਨਾਂ ਦੀ ਸਾਂਝ ਪਾਵਾਂਗੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਗੁਰਤਾ ਗੱਦੀ 'ਤੇ ਬਿਰਾਜਣ ਦਾ ਦਿਵਸ ਨੇੜੇ ਆ ਰਿਹਾ ਹੈ। ਅੱਜ 8 ਤਰੀਕ ਹੈ ਅਤੇ ਇਸ ਸਥਾਨ ਦੀ ਮਰਯਾਦਾ ਔਰ ਪ੍ਰਬੰਧਕ ਵੀਰਾਂ ਵੱਲੋਂ 11 ਜੂਨ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਮਨਾਇਆ ਜਾ ਰਿਹਾ ਔਰ 16 ਨੂੰ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਮਨਾ ਰਹੇ ਹਾਂ। ਕੁਛ ਬਚਨਾਂ ਦੀ ਸਾਂਝ ਪਾਵਾਂਗੇ। 7 ਤਰੀਕ ਨੂੰ ਸੱਚਖੰਡ ਹਰਿਮੰਦਰ ਸਾਹਿਬ ਜੀ ਵਿਖੇ ਕੀ ਹੋਇਆ ਕੁਝ ਬਚਨਾਂ ਦੀ ਸਾਂਝ ਆਪਣਾ ਪਾਵਾਂਗੇ। ਸੋ ਮੇਰੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ 'ਚ ਲਵਾਇਓ, ਪਿਆਰ ਨਾਲ ਬੋਲੋ ਜੀ ਸਤਨਾਮ ਸ੍ਰੀ।

ਬੇਨਤੀ ਕਰਦੇ ਹਾਂ। ਵਾਰ ਦਾ ਅਰਥ ਹੁੰਦਾ ਹੈ ਪੌੜੀ, ਪੌੜੀ ਦਾ ਅਰਥ ਹੁੰਦਾ ਵਾਰ। ਖਿਆਲ ਕਰਨਾ, ਚੇਤੇ ਰੱਖਿਓ ਕਿ ਪੌੜੀ ਮਤਲਬ ਵਾਰ, ਵਾਰ ਮਤਲਬ ਪੌੜੀ। ਜਿਵੇਂ ਪਵਿੱਤਰ ਵਾਰ ਹੈ, ਗੂਜਰੀ ਕੀ ਵਾਰ ਮਹੱਲਾ ਤੀਜਾ, ਔਰ ਇਹਦੇ ਜਿੰਨੀਆਂ ਪੌੜੀਆਂ ਆਉਣਗੀਆਂ ਸਾਰੀਆਂ ਹੀ ਗੁਰੂ ਅਮਰਦਾਸ ਜੀ ਦੀਆਂ। ਦੂਜਾ ਖਿਆਲ ਕਰਿਓ ਕਿ ਜਿਹੜੀਆਂ ਵਾਰਾਂ ਸੱਚੇ ਪਾਤਸ਼ਾਹ ਜੀ ਨੇ ਉਚਾਰੀਆਂ ਨੇ, ਜਿਵੇਂ ਮੰਨ ਲਓ ਆਪਾਂ ਗੁਜਰੀ ਕੀ ਵਾਰ ਪਹਿਲੀ, ਦੋ ਵਾਰਾਂ ਨੇ ਗੁਜਰੀ ਕੀਆਂ, ਪਹਿਲੀ ਵਾਰ ਦੀ ਆਪਾਂ ਵਿਚਾਰ ਕਰ ਰਹੇ ਹਾਂ, ਅਤੇ ਇਹ ਜਿਹੜੀ ਵਾਰ ਜਦੋਂ ਗੁਰੂ ਅਮਰਦਾਸ ਜੀ ਨੇ ਉਚਾਰਨ ਕੀਤੀ ਹੈ ਨਾ, ਉਦੋਂ ਸੱਚੇ ਪਾਤਸ਼ਾਹ ਨੇ ਇਕੱਲੀਆਂ ਪੌੜੀਆਂ ਹੀ ਉਚਾਰੀਆਂ ਨੇ, ਪੌੜੀਆਂ ਨੂੰ ਵਾਰ ਕਹਿੰਦੇ ਨੇ। ਮਤਲਬ ਪਹਿਲੀ ਪੌੜੀ ਆਪਣਾ ਆਪ ਉਪਾਇਓ ਨੂੰ ਤਦੋਂ ਹੋਰ ਨਾ ਕੋਈ, ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ। ਫਿਰ ਮਹਾਰਾਜ ਨੇ ਦੂਜੀ ਪੌੜੀ ਉਚਾਰੀ ਹੈ, ਪੌੜੀ ਸੰਯੋਗ ਵਿਯੋਗ ਉਪਾਇਓ ਨੂੰ ਸ੍ਰਿਸ਼ਟੀ ਕਾ ਮੂਲ ਰਚਾਇਆ। ਔਰ ਤੀਸਰੀ ਪੌੜੀ ਜਿਹੜੀ ਅੱਜ ਆਪਾਂ ਵਿਚਾਰਨੀ ਹੈ, ਮਤਲਬ ਕਿ ਇਕੱਲੀਆਂ ਪੌੜੀਆਂ ਹੀ ਜਿਹੜੀਆਂ ਵਾਰਾਂ ਨੇ, ਇਹ ਗੁਰੂ ਸਾਹਿਬ ਜੀ ਨੇ ਇਕੱਲੀਆਂ ਪੌੜੀਆਂ ਹੀ ਉਚਾਰੀਆਂ। ਔਰ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਰਹੇ ਨੇ, ਵਾਰਾਂ ਦਾ ਵਿਸਥਾਰ ਕੀਤਾ ਗੁਰੂ ਅਰਜਨ ਦੇਵ ਜੀ ਨੇ, ਵਾਰਾਂ ਦਾ ਵਿਸਥਾਰ ਕੀਤਾ ਗੁਰੂ ਅਰਜਨ ਦੇਵ ਜੀ ਨੇ, ਉਹਨਾਂ ਨੇ ਫਿਰ ਵਾਰ ਦੇ ਨਾਲ ਭਾਵ ਪੌੜੀ ਦੇ ਨਾਲ ਢੁੱਕਵੇਂ ਸਲੋਕ ਅਤੇ ਢੁੱਕਵੇਂ ਮਹੱਲੇ ਲਿਖੇ। ਮੰਨ ਲਓ ਆਪਾਂ ਹੁਣ ਵਾਰ ਪੜ੍ਹ ਰਹੇ ਹਾਂ ਗੁਜਰੀ ਕੀ ਪਹਿਲੀ, ਇਹ ਵਾਰ ਹੈ ਗੁਰੂ ਅਮਰਦਾਸ ਸਾਹਿਬ ਦੀ, ਭਾਵ ਜਿੰਨੀਆਂ ਪੌੜੀਆਂ 'ਚ ਆਉਣਗੀਆਂ ਸਾਰੀਆਂ ਗੁਰੂ ਅਮਰਦਾਸ ਜੀ ਦੀਆਂ। ਔਰ ਜਿਹੜੇ ਸਲੋਕ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦਰਜ ਕਰਦੇ ਨੇ ਗੁਰੂ ਅਰਜਨ ਦੇਵ ਜੀ ਵਾਰਾਂ ਦੇ ਵਿਸਥਾਰ ਦੇ ਲਈ, ਸੋ ਜਿਹੜੇ ਸਲੋਕ ਮਹਾਰਾਜ ਜਾਂ ਮਹੱਲੇ ਵਿੱਚ ਦਰਜ ਕਰਦੇ ਨੇ ਉਹ ਕਿਸੇ ਵੀ ਗੁਰੂ ਸਾਹਿਬ ਦੇ ਹੋ ਸਕਦੇ ਨੇ। ਅਤੇ ਜਿਹੜਾ ਅੱਜ ਦੀ ਆਪਾਂ ਵਿਚਾਰ ਕਰਨੀ ਹੈ, ਕਬੀਰ ਜੀ ਦਾ ਸਲੋਕ ਮਹਾਰਾਜ ਨੇ ਇੱਥੇ ਦਰਜ ਕੀਤਾ ਹੈ ਵਾਰ ਦੇ ਨਾਲ। ਫਿਰ ਅਖੀਰ 'ਤੇ ਜਦੋਂ ਵਾਰਾਂ ਤੋਂ ਜਿਹੜੇ ਸਲੋਕ ਵੱਧ ਗਏ, ਜਿਹੜੇ ਸਲੋਕ ਵਾਰਾਂ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ, ਢੁੱਕਵੀਂ ਥਾਂ 'ਤੇ ਉਹਨਾਂ ਨੂੰ ਜਗ੍ਹਾ ਨਹੀਂ ਮਿਲੀ, ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰੇ ਸਲੋਕ ਪਿੱਛੇ ਜਾ ਕੇ ਵਾਰਾਂ 'ਤੇ ਵਧੀਕ ਨਾਮ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ 1410 ਸੰਗ 'ਤੇ, ਉਹ ਜਿਹੜੇ ਸਲੋਕ ਵਿੱਚ ਵੱਧ ਗਏ ਸੀ ਜਿਹੜੇ ਕਿਸੇ ਵੀ ਵਾਰ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ, ਉਹ ਗੁਰੂ ਜੀ ਨੇ ਸਭ ਤੋਂ ਅਖੀਰ ਉੱਤੇ ਜਾ ਕੇ ਦਰਜ ਕਰ ਦਿੱਤੇ ਨੇ। ਇਸ ਲਈ ਜਿਹੜੀ ਅੱਜ ਆਪਾਂ ਪੌੜੀ ਵਿਚਾਰ ਕਰ ਰਹੇ ਹਾਂ, ਇਹ ਗੁਜਰੀ ਕੀ ਵਾਰ ਦੀ ਚੌਥੀ ਪੌੜੀ ਹੈ ਪਿਆਰਿਓ, ਚੌਥੀ। ਇਹਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਲੋਕ ਭਗਤ ਕਬੀਰ ਜੀ ਦਾ ਦਰਜ ਕੀਤਾ ਹੈ, ਸਲੋਕ ਕਬੀਰ ਮੁਕਤ ਦੁਆਰਾ ਸੰਕੜਾ। ਕਬੀਰ ਸਾਹਿਬ ਜੀ ਕਹਿੰਦੇ ਨੇ ਜਿਹੜਾ ਮੁਕਤੀ ਦਾ ਦਰਵਾਜ਼ਾ ਹੈ ਨਾ, ਬੜਾ ਭੀੜਾ ਹੈ। ਮੁਕਤੀ ਕੀ ਪਿਆਰਿਓ, ਜੀਵਨ ਮੁਕਤ ਕਹਾਵੈ ਮਰਨ ਮੁਕਤ ਕਿਨ ਪਾਈ। ਆਮ ਤੌਰ 'ਤੇ ਅਸੀਂ ਮੰਨਦੇ ਫਲਾਣਾ ਬੰਦਾ ਮਰ ਗਿਆ ਅਤੇ ਮੁਕਤ ਹੋ ਗਿਆ। ਗੁਰਬਾਣੀ ਦਾ ਨਿਸ਼ਚਾ ਹੈ, ਗੁਰਬਾਣੀ ਦਾ ਉਪਦੇਸ਼ ਹੈ ਕਿ ਮਰਨ ਤੋਂ ਪਿੱਛੋਂ ਮੁਕਤੀ ਨਹੀਂ। ਕਿੰਨੇ ਵੇਖੀ ਹੈ, ਜੀਵਨ ਮੁਕਤ ਕਹਾਵੈ, ਜਿਉਂਦਿਆਂ ਮੁਕਤ ਹੋਣਾ ਉਹ ਕਿਵੇਂ ਹੈ। ਰੋਜ਼ ਹੀ ਆਪਾਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸੁਣਦੇ ਹਾਂ, ਕਰਦੇ ਹਾਂ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ 'ਤੇ ਲਗਭਗ ਹਰੇਕ ਗੁਰੂ ਘਰ ਦੇ ਵਿੱਚ, ਔਰ ਇੱਥੇ ਵੀ ਪ੍ਰਬੰਧਕ ਵੀਰਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪਾਠ ਚੱਲ ਰਹੇ ਨੇ, ਸੰਗਤਾਂ ਕਰਦੀਆਂ। ਉਹਦੇ ਵਿੱਚ ਆਪਾਂ ਜਿਹੜੀ ਨਾਵੀਂ ਅਸ਼ਟਪਦੀ ਹੈ, ਇਹਦੇ ਵਿੱਚ ਇੱਕ ਆਪਾਂ ਸਲੋਕ ਪੜ੍ਹਦੇ, ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ।

ਦਿੱਤਾ। ਜੀਵਨ ਮੁਕਤ ਕੌਣ ਹੁੰਦਾ ਸਤਸੰਗੀ? ਜਿਹੜਾ ਜਿਉਂਦਿਆਂ ਹੀ ਖੁਸ਼ੀ ਤੋਂ, ਗਮੀ ਤੋਂ, ਦੁੱਖ ਤੋਂ, ਸੁੱਖ ਤੋਂ ਨਿਰਲੇਪ ਰਹੇ। ਖੁਸ਼ੀ, ਗਮੀ, ਦੁੱਖ, ਸੁੱਖ, ਚਿੰਤਾ, ਹਰਖ, ਇਹ ਤੋਂ ਮੁਕਤ ਰਹੇ। ਜਿਹਦੀ ਨਿਗਾਹ ਵਿੱਚ ਜ਼ਹਿਰ ਅਤੇ ਅੰਮ੍ਰਿਤ ਇੱਕ ਬਰਾਬਰ ਹੈ। ਜ਼ਹਿਰ ਤੈਸਾ ਅੰਮ੍ਰਿਤ, ਤੈਸੀ ਬਿੱਖ ਖਾਟੀ, ਖਾਟੀ ਦਾ ਅਰਥ ਕੌੜੀ। ਉਹਦੀ ਨਿਗਾਹ ਵਿੱਚ ਅੰਮ੍ਰਿਤ ਅਤੇ ਜ਼ਹਿਰ ਇੱਕੋ ਜਿਹੀ ਹੈ। ਉਹਦੀ ਨਿਗਾਹ ਦੇ ਵਿੱਚ ਸਤਸੰਗੀਓ ਨਿੰਦਾ ਅਤੇ ਉਸਤਤ ਇੱਕ ਬਰਾਬਰ ਹੀ ਹੈ। ਹੁਣ ਸਾਡੀ ਕੋਈ ਨਿੰਦਿਆ ਕਰੇ, ਅਸੀਂ ਪਰੇਸ਼ਾਨ ਹੋ ਜਾਂਦੇ, ਮੇਰੀ ਫਲਾਣੇ ਨੇ ਨਿੰਦਿਆ ਕੀਤੀ। ਜੇ ਕੋਈ ਸਾਡੀ ਉਸਤਤ ਕਰੇ, ਅਸੀਂ ਖੁਸ਼ ਹੋ ਜਾਂਦੇ ਹਾਂ, ਇਹਦਾ ਮਤਲਬ ਜੇ ਮੁਕਤ ਨਹੀਂ ਅਸੀਂ। ਸਾਡੀ ਕੋਈ ਨਿੰਦਿਆ ਕਰੇ ਤਾਂ ਵੀ ਕੋਈ ਅਸਰ ਨਹੀਂ, ਕੋਈ ਉਸਤਤ ਕਰੀ ਜਾਵੇ ਕੋਈ ਅਸਰ ਨਹੀਂ, ਉਹਨੂੰ ਕਹਿੰਦੇ ਮੁਕਤ ਹੋ ਗਿਆ ਬੰਦਾ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਦੀ ਕੋਈ ਵਿਅਕਤੀ ਬਹੁਤ ਨਿੰਦਿਆ ਕਰਿਆ ਕਰੇ, ਆ ਕੋਈ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਅਤੇ ਸਿੰਘਾਂ ਨੇ ਆ ਕੇ ਕਿਹਾ ਕਿ ਫਲਾਣਾ ਫਲਾਣਾ ਬੰਦਾ ਬੜੀ ਤੁਹਾਡੀ ਨਿੰਦਿਆ ਕਰਦਾ। ਮਹਾਂਪੁਰਸ਼ ਕਹਿਣ ਲੱਗੇ, ਭਾਈ ਘਰਾਂ ਦੇ ਵਿੱਚ ਆਪਾਂ ਸਫਾਈ ਨਹੀਂ ਰੱਖਦੇ ਹਾਂ, ਸਫਾਈ ਕਰਮਚਾਰੀ ਬੀਬੀ ਰੱਖ ਲਓ, ਕੋਈ ਵਿਅਕਤੀ ਰੱਖ ਲਓ, ਉਹ ਸਫਾਈ ਕਰਦਾ ਅਤੇ ਆਪਾਂ ਨੂੰ ਪੈਸੇ ਦਿੰਦੇ ਹਾਂ, ਅੰਨ ਪਾਣੀ ਵੀ ਦਿੰਦੇ ਹਾਂ, ਕੱਪੜਾ ਲੀੜਾ ਵੀ ਦੇ ਦਿੰਦੇ ਹਾਂ, ਸਫਾਈ ਕਰਦਾ ਸਾਡੀ। ਇਸੇ ਤਰ੍ਹਾਂ ਜਿਹੜਾ ਵਿਅਕਤੀ ਨਿੰਦਿਆ ਕਰਦਾ ਸਾਡੀ ਸਫਾਈ ਕਰ ਰਿਹਾ, ਸਾਡੀ ਮੈਲ ਧੋ ਰਿਹਾ। ਅਤੇ ਮਹਾਂਪੁਰਸ਼ ਕਹਿੰਦੇ ਜੇ ਕਿਤੇ ਉਹ ਵਿਅਕਤੀ ਮੇਰੇ ਕੋਲ ਆ ਜਾਵੇ ਤਾਂ ਮੈਂ ਸਰੋਪ ਦਿਉਂ ਉਹਨੂੰ ਵੀ ਤੂੰ ਭਾਈ ਮੇਰੀ ਮੈਲ, ਮੇਰੀ ਗੰਦਗੀ ਚੱਟ ਦਾ ਜ਼ਬਾਨ ਨਾਲ। ਇਸ ਲਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਇਹਨਾਂ ਚੀਜ਼ਾਂ ਤੋਂ ਮੁਕਤ ਰਹਿੰਦੇ ਪਿਆਰਿਓ, ਇਹਨੂੰ ਕਹਿੰਦੇ ਹਨ ਜੀਵਨ ਮੁਕਤ। ਕਬੀਰ ਮੁਕਤ ਦੁਆਰਾ ਸੰਕੁੜਾ, ਜਿਹੜਾ ਮੁਕਤੀ ਦਾ ਦਰਵਾਜ਼ਾ ਬਹੁਤ ਭੀੜਾ ਪਿਆਰਿਓ, ਉਸਤਤ ਤੋਂ, ਨਿੰਦਿਆ ਤੋਂ, ਦੁੱਖ ਤੋਂ, ਸੁੱਖ ਤੋਂ, ਇਹਨਾਂ ਚੀਜ਼ਾਂ ਤੋਂ ਬਿਲਕੁਲੋਂ ਨਿਰਲੇਪ ਰਹਿਣਾ ਬੜੀ ਔਖੀ ਖੇਡ ਹੈ। ਨਿਰਲੇਪ ਰਹਿਣਾ ਗੱਲੀ ਬਾਤੀ ਕਹਿ ਸਕਦੇ, ਪਰ ਨਿਰਲੇਪ ਰਹਿਣਾ ਬਹੁਤ ਔਖੀ ਬਾਤ ਪਿਆਰਿਓ। ਖੁਸ਼ੀ, ਗਮੀ, ਇਹ 'ਚ ਵਧੋ ਵਧੀ ਵਿਅਕਤੀ ਪ੍ਰਭਾਵਿਤ ਹੋ ਜਾਂਦਾ ਅਤੇ ਬੜਾ ਔਖਾ ਹੈ ਇਹ ਦਰਵਾਜ਼ਾ। ਰਾਈ ਦਸਵੇਂ ਪਾਏ, ਪਾਏ ਨੂੰ ਕਹਿੰਦੇ ਸਤਸੰਗੀ ਹਿੱਸਾ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਾਤਿਆਂ ਦੋਏ ਭਾ ਚੜੀਅਸ ਹੋਰ। ਭਾ ਦਾ ਅਰਥ ਹੁੰਦਾ ਹੈ ਹਿੱਸਾ, ਭਾਏ ਦਾ ਅਰਥ ਵੀ ਹਿੱਸਾ। ਰਾਈ ਸਰੋਂ ਦੇ ਦਾਣੇ ਨੂੰ ਕਹਿੰਦੇ ਨੇ, ਰਾਈ ਸਰੋਂ, ਸਰੋਂ ਦਾ ਦਾਣਾ, ਸਰੋਂ ਦੇ ਦਾਣੇ ਤੋਂ ਛੋਟਾ ਹੁੰਦਾ ਬੀਜ ਰਾਈ ਦਾ। ਰਾਈ ਦਸਵੇਂ ਭਾਏ, ਕਹਿੰਦੇ ਰਾਈ ਤੂੰ ਵੀ ਦਸਵਾਂ ਹਿੱਸਾ, ਛੋਟਾ ਦਰਵਾਜ਼ਾ ਮੁਕਤੀ ਦਾ। ਇੰਨਾ ਟਾਈਟ ਹੈ, ਇੰਨਾ ਛੋਟਾ ਦਰਵਾਜ਼ਾ ਸਾਸੀ, ਖਸ ਖਸ ਦੇ ਦਾਣੇ ਨਾਲ ਛੋਟਾ। ਮਨ ਤੋ ਮੈਂ ਗਲ ਹੋਏ ਰਹਾ, ਨਿਕਸਿਆ ਕਿਉਂ ਕਰ ਜਾਏ। ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਮਨ ਸਾਡਾ ਹੈ ਅਤੇ ਮੈਂ ਗਲ ਹਾਥੀ ਬਣਿਆ ਬੈਠਾ, ਹਾਥੀ ਇੰਨੀ ਹੋਮੇ, ਇੰਨੀ ਹੋਮੇ, ਇੰਨੀ ਹੋਮੇ ਬਣ ਦੇ ਵਿੱਚ, ਇਹ ਹਾਥੀ ਨਾਲੋਂ ਵੀ ਫੁੱਲ ਕੇ ਤੇ ਵੱਡਾ ਬਣਿਆ ਬੈਠਾ। ਨਿਕਸਿਆ ਕਿਉਂ ਕਰ ਜਾਏ, ਤੇ ਭਾਈ ਐਸੇ ਛੋਟੇ ਜੇ ਦਰਵਾਜ਼ੇ ਚੋਂ ਹਾਥੀ ਕਿਵੇਂ ਲੰਘ ਜਾਏ। ਖਸ ਖਸਾਦ ਦੇ ਦਾਣੇ ਨਾਲ ਛੋਟਾ ਦਰਵਾਜ਼ਾ ਹੈ ਮੁਕਤੀ ਦਾ, ਹਾਥੀ ਬਣ ਗਿਆ ਬੰਦਾ ਹੋਮੇ ਹੰਕਾਰ ਤੇ ਨਿਕਲ ਨਹੀਂ ਸਕਦਾ। ਐਸਾ ਸਤਿਗੁਰ ਜੇ ਮਿਲੈ, ਤੁੱਠਾ ਕਰੇ ਪਸਾਓ। ਕਬੀਰ ਸਾਹਿਬ ਜੀ ਕਹਿੰਦੇ ਕੋਈ ਐਸਾ ਜੀਵਨ ਮੁਕਤ ਗੁਰੂ ਮਿਲ ਜਾਏ, ਪੂਰਾ ਗੁਰੂ ਮਿਲ ਜਾਏ, ਤੁੱਠਾ ਕਰੇ ਪਸਾਓ, ਤਰੁੱਠ ਕੇ ਖੁਸ਼ ਹੋ ਕੇ ਮਿਹਰ ਦੇ ਘਰ 'ਚ ਆ ਕੇ ਗੁਰੂ ਸੇਵਾ ਸਿਮਰਨ ਤੋਂ ਖੁਸ਼ ਹੋ ਜਾਏ, ਪਸਾਓ ਕਰ ਦੇਵੇ, ਬਖਸ਼ਿਸ਼ ਕਰ ਦੇਵੇ, ਖੁਸ਼ ਹੋ ਕੇ ਗੁਰੂ, ਅਤੇ ਗੁਰੂ ਦੀ ਖੁਸ਼ੀ ਕਾਹ 'ਚ ਮਿਲਦੀ ਭਾਈ? ਗੁਰੂ ਦੀ ਆਗਿਆ ਮੰਨਣ 'ਚ, ਗੁਰੂ ਦੇ ਹੁਕਮ 'ਚ ਰਹਿਣ ਦੇ ਵਿੱਚ ਖੁਸ਼ੀ ਮਿਲਦੀ ਹੈ। ਦੱਲੇ ਨੇ ਬੜੀ ਸੇਵਾ ਕੀਤੀ, ਤਨ ਦੇ ਨਾਲ, ਮਨ ਨਾਲ, ਧਨ ਨਾਲ ਸੇਵਾ ਕੀਤੀ। ਗੁਰੂ ਜੀ ਖੁਸ਼ ਹੋ ਗਏ, ਕਹਿੰਦੇ ਭਾਈ ਮੰਗ ਕੁਛ, ਮਹਾਰਾਜ ਥੋੜ੍ਹੀ ਜਗ੍ਹਾ ਦੇ ਦਿਓ ਚਰਨਾਂ 'ਚ। ਨਹੀਂ ਭਾਈ, ਹੋਰ ਕੁਛ ਮਿਲ ਸਕਦਾ, ਰਾਜ ਭਾਗ ਮਿਲ ਸਕਦਾ, ਉਮਰ ਵੱਡੀ ਮਿਲ ਸਕਦੀ ਹੈ, ਮੁਕਤੀ ਮਿਲਦੀ ਹੈ ਜਿਹੜੀ ਪਰਲੋਕ ਵਿੱਚ ਪਰਮਾਤਮਾ ਦੇ ਦਰ 'ਤੇ ਜਾਣਾ, ਉਹ ਮਿਲਦਾ ਹੈ ਗੁਰੂ ਵਾਲੇ ਬਣ ਕੇ। ਐਸਾ ਸਤਿਗੁਰ ਜੇ ਮਿਲੇ, ਭਾਈ ਕੋਈ ਇਹੋ ਜਿਹਾ ਗੁਰੂ ਮਿਲ ਜਾਏ ਪੂਰਾ,
ਉਹ ਖੁਸ਼ ਹੋ ਜਾਏ। ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ, ਗੁਰੂ ਬਖਸ਼ਿਸ਼ ਕਰ ਦੇਵੇ, ਫਿਰ ਮੁਕਤੀ ਦਾ ਦਰਵਾਜ਼ਾ ਬਹੁਤ ਖੁੱਲ੍ਹਾ ਹੋ ਜਾਂਦਾ। ਸਹਿਜੇ ਆਵੋ ਜਾਵੋ, ਸਹਿਜੇ ਹੀ ਇਨਸਾਨ ਆਉਂਦਾ ਅਤੇ ਜਾਂਦਾ ਹੈ, ਭਾਵ ਕਿ ਆਜ਼ਾਦ ਆਨੰਦ ਵਿੱਚ ਰਹਿੰਦਾ। ਪਿਆਰੇ ਗੁਰੂ ਦਾ ਸਿੱਖ ਜਿੱਥੇ ਗੁਰੂ ਦੀ ਕਿਰਪਾ ਹੋ ਜਾਏ, ਦੁੱਖਾਂ ਤੋਂ ਸੁੱਖਾਂ ਤੋਂ ਨਿਰਲੇਪ ਹੋ ਗਿਆ। ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਜੀ ਮਿਹਰ ਕਰਦੇ ਆ। ਹੁਣ ਜਿਹੜਾ ਉੱਪਰਲਾ ਸਲੋਕ ਆਪਾਂ ਪੜ੍ਹਿਆ ਕਬੀਰ ਜੀ ਦਾ, ਅਤੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਅਰਥ ਪੂਰੇ ਖੁੱਲ੍ਹੇ ਨਹੀਂ, ਅਤੇ ਗੁਰੂ ਜੀ ਨੇ ਹੁਣ ਇਹਦੇ ਨਾਲ ਢੁਕਵਾਂ ਸਲੋਕ ਦਿੱਤਾ ਗੁਰੂ ਅਮਰਦਾਸ ਜੀ ਦਾ। ਨਾਨਕ ਮੁਕਤ ਦੁਆਰਾ ਆਤ ਨੀਕਾ, ਨਾ ਹੋਏ ਸੋ ਜਾਏ। ਗੁਰੂ ਅਮਰਦਾਸ ਜੀ ਕਹਿੰਦੇ ਜਿਹੜਾ ਮੁਕਤੀ ਦਾ ਦਰਵਾਜ਼ਾ, ਆਤ ਬਹੁਤਾਈ, ਨੀਕਾ ਦਾ ਭਾਵ ਹੈ ਛੋਟਾ, ਨਾ ਹੋਏ ਸੋ ਜਾਏ, ਅਤੇ ਬਹੁਤ ਵੱਡਾ ਹੋਇਆ ਬੈਠਾ ਹੈ ਵਿਅਕਤੀ ਇਹ ਜੀਵ। ਹੋਮੇ ਮਨ ਅਸਥੂਲ ਹੈ ਕਿਉਂ ਘਰ ਵਿੱਚ ਦੇ ਜਾਏ। ਕਹਿੰਦੇ ਜਿਹੜਾ ਮਨ ਹੈ ਅਸਥੂਲ ਬਣ ਗਿਆ, ਬਹੁਤ ਵੱਡਾ ਭਾਰੀ ਸਖਤ ਬਣ ਗਿਆ, ਕਿਉਂ ਘਰ ਵਿੱਚ ਦੇ ਜਾਏ ਅਤੇ ਮੁਕਤੀ ਦੇ ਛੋਟੇ ਜਿਹੇ ਦਰਵਾਜ਼ੇ ਵਿੱਚ ਦੀ ਕਿਵੇਂ ਜਾਵੇ, ਕਿਵੇਂ ਨਿਕਲੇ, ਨਹੀਂ ਨਿਕਲ ਸਕਦਾ, ਹੋਮੇ ਇੰਨੀ ਅੰਦਰ ਹੈ। ਸਤਿਗੁਰ ਮਿਲਿਆ ਹੋਮੇ ਗਈ ਜੋ ਤਰਹੀ ਸਵਿਆਏ। ਸਤਿਗੁਰ ਮਿਲਿਆ ਦਾ ਅਰਥ ਜੇ ਪੂਰਾ ਗੁਰੂ ਮਿਲ ਜਾਏ, ਹੋਮੇ ਗਈ ਅੰਦਰੋਂ ਵਿਅਕਤੀ ਦੇ ਅੰਦਰੋਂ ਹੋਮੇ ਚਲੀ ਗਈ, ਮੈਂ ਅਤੇ ਮੇਰੀ ਅੰਦਰੋਂ ਚਲੀ ਗਈ। ਜਦੋਂ ਗੁਰੂ ਦੀ ਕਿਰਪਾ ਨਾਲ ਹੋਮੇ ਚਲੀ ਗਈ, ਜੋਤ ਰਹੀ ਸਭ ਆਏ, ਫਿਰ ਸਾਰੇ ਥਾਵਾਂ 'ਤੇ ਵਾਹਿਗੁਰੂ ਦੀ ਜੋਤ ਹੀ ਦਿਸ ਗਈ, ਹਰੇਕ ਥਾਂ 'ਤੇ ਪਰਮਾਤਮਾ ਦੀ ਜੋਤ ਹੀ ਦਿਸ ਗਈ। ਗੁਰ ਪਰਮੇਸ਼ਰ ਨਾ ਹੀ ਭੇਦ, ਪਤਾ ਲੱਗ ਗਿਆ ਗੁਰੂ ਪਰਮਾਤਮਾ 'ਚ ਫਰਕ ਕੋਈ ਨਹੀਂ। ਛੇਵੇਂ ਪਾਤਸ਼ਾਹ ਜੀਆਂ ਦਾ ਭਲਾ ਕਰਦਿਆਂ ਲਾਹੌਰ ਚਲੇ ਗਏ। ਸੱਚੇ ਪਾਤਸ਼ਾਹ ਜੀ ਨੇ ਉੱਥੇ ਪੜਾਅ ਕੀਤਾ ਆਪਣਾ ਵੱਡੀ ਨਾਲ ਫੌਜ ਮਹਾਰਾਜ ਜੀ ਦੇ। ਬੇਅੰਤ ਸੰਗਤਾਂ ਦਰਸ਼ਨਾਂ ਵਾਸਤੇ ਆ ਰਹੀਆਂ, ਅਤੇ ਗੁਰੂ ਜੀ ਦੇ ਚਰਨਾਂ ਦਾ ਸ਼ਰਧਾਲੂ ਸਾਈਂ ਮੀਆਂ ਮੀਰ ਜੀ ਮੁਜੰਗਾਂ ਦੇ ਮੁਹੱਲੇ 'ਚ ਰਹਿੰਦੇ ਨੇ। ਇਹਨਾਂ ਨੂੰ ਪਤਾ ਲੱਗਿਆ ਕਿ ਛੇਵੇਂ ਪਾਤਸ਼ਾਹ ਜੀ ਆਏ ਨੇ, ਅਤੇ ਇਹਨਾਂ ਦਾ ਮਨ ਬਣਿਆ ਕਿ ਗੁਰੂ ਦੇ ਦਰਸ਼ਨਾਂ ਵਾਸਤੇ ਜਾਈਏ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਸਾਈਂ ਜੀ ਦੇ ਮਨ ਨੂੰ ਖਿੱਚ ਪਈ, ਸਾਈਂ ਜੀ ਚੱਲ ਪਏ ਆਪਣੇ ਡੇਰੇ ਤੋਂ ਤੁਰ ਕੇ, ਫਕੀਰ ਸੀ। ਛੇਵੇਂ ਪਾਤਸ਼ਾਹ ਦੇ ਮਨ ਨੂੰ ਖਿੱਚ ਪਈ ਅਤੇ ਮਹਾਰਾਜ ਨੇ ਛੇਤੀ ਨਾਲ ਘੋੜਾ ਮੰਗਾਇਆ ਅਤੇ ਚੜ੍ਹ ਕੇ ਅਤੇ ਤੁਰ ਪਏ। ਸਾਈਂ ਜੀ ਸਤਸੰਗੀ ਕੁਝ ਹੀ ਅਗਾਂਹ ਗਏ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੋਂ ਮਿਲ ਪਏ। ਬਹੁਤ ਲੰਮਾ ਪੰਧ ਕਰਕੇ ਘੋੜੇ ਨੂੰ ਛੇਤੀ ਨਾਲ ਭਜਾਇਆ ਅਤੇ ਮਹਾਰਾਜ ਆ ਗਏ। ਸਾਈਂ ਜੀ ਨੇ ਦਰਸ਼ਨ ਕੀਤੇ, ਜੋੜਾ ਤਾਰ ਲਿਆ, ਚਰਨ ਅਤੇ ਮੱਥਾ ਟੇਕਿਆ, ਸੱਚੇ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਅਤੇ ਆਪਣੇ ਡੇਰੇ ਆਏ। ਡੇਰੇ ਆ ਕੇ ਛੇਵੇਂ ਪਾਤਸ਼ਾਹ ਦੇ ਜਿਹੜੇ ਚਰਨ ਸੀ ਉਹਨਾਂ ਨੂੰ ਰਕਾਬ ਵਿੱਚੋਂ ਕੱਢਿਆ, ਬੜੇ ਪਿਆਰ ਨਾਲ ਮਹਾਰਾਜ ਨੂੰ ਲੈ ਕੇ ਗਏ। ਸਤਸੰਗੀਓ, ਸੰਗਤਾਂ ਨੇ ਦਰਸ਼ਨ ਕੀਤੇ, ਸਾਈਂ ਜੀ ਨੇ ਲਾਹਾ ਲਿਆ, ਮਹਾਰਾਜ ਖੁਸ਼ੀਆਂ ਬਖਸ਼ ਕੇ ਅਤੇ ਵਾਪਸ ਆ ਗਏ। ਹੁਣ ਜੁੰਮੇ ਦਾ ਦਿਨ ਆਇਆ, ਭਾਵ ਸ਼ੁੱਕਰਵਾਰ ਦਾ, ਅਤੇ ਸ਼ੁੱਕਰਵਾਰ ਨੂੰ ਸ਼ਾਹਜਹਾਨ ਬਾਦਸ਼ਾਹ ਸਾਈਂ ਮੀਆਂ ਮੀਰ ਜੀ ਦੇ ਡੇਰੇ ਜ਼ਿਆਰਤ ਕਰਨ ਆਉਂਦਾ ਸੀ, ਯਾਤਰਾ ਕਹਿ ਲਓ ਅਤੇ ਪਰਸੀਅਨ ਦੇ ਵਿੱਚ ਜ਼ਿਆਰਤ ਕਹਿ ਲਓ, ਇੱਕ ਹੀ ਚੀਜ਼ ਹੀ ਹੈ, ਯਾਤਰਾ ਕਹਿ ਲਓ ਜਾਂ ਜ਼ਿਆਰਤ ਕਹਿ ਲਓ, ਭਾਵ ਯਾਤਰਾ ਦੀ ਆਇਆ। ਅਤੇ ਸਤਸੰਗੀਓ, ਉਹਦੇ ਕੰਨ ਭਰੇ ਚੁਗਲਾਂ ਨੇ, ਕਹਿੰਦੇ ਵੇਖੋ ਜੀ ਲੱਖਾਂ ਤੁਰਕਾਨਾ ਸਾਈਂ ਜੀ ਦੇ ਚਰਨਾਂ 'ਤੇ ਚੁਗਦਾ ਸਾਡੇ ਪੀਰ ਨੇ, ਪਰ ਅੱਜ ਕਾਫਰਾਂ ਦਾ ਪੀਰ, ਹਿੰਦੂਆਂ ਦਾ ਪੀਰ ਆਇਆ ਸੀ ਸਾਈਂ ਜੀ ਦੇ ਡੇਰੇ, ਅਤੇ ਤਿੰਨਾਂ ਨੇ ਉਹਨਾਂ ਦੇ ਪੈਰਾਂ 'ਤੇ ਮੱਥਾ ਵੀ ਟੇਕਿਆ, ਉਹਨਾਂ ਦੀ ਜੁੱਤੀ ਵੀ ਝਾੜੀ, ਜੁੱਤੀ ਨੂੰ ਹੱਥ ਵੀ ਲਾਏ, ਤੋਹੀਨ ਕੀਤੀ ਇਸਲਾਮ ਦੀ। ਬਾਦਸ਼ਾਹ ਕਹਿੰਦਾ ਮੈਂ ਪੁੱਛਾਂਗਾ। ਜਦੋਂ ਬਾਦਸ਼ਾਹ ਆਇਆ ਤਾਂ ਸਾਈਂ ਜੀ ਨੂੰ ਆ ਕੇ ਸਲਾਮ ਕੀਤੀ, ਬੈਠਾ, ਕਹਿੰਦਾ ਸਾਈਂ ਜੀ ਤੁਸੀਂ ਸਤਿਕਾਰਯੋਗ ਜੇ, ਲੱਖਾਂ ਤੁਰਕਾਨਾ ਤੁਹਾਨੂੰ ਮਨ ਦਾ ਪੀਰ, ਮੈਨੂੰ ਪਤਾ ਲੱਗਿਆ ਕਿ ਕੱਲ੍ਹ ਤੁਹਾਡੇ ਡੇਰੇ ਆਏ ਸੀ ਹਿੰਦ ਦੇ ਪੀਰ। ਬੇਨਤੀ ਕਰਾਂ, ਹਿੰਦ ਦਾ, ਹਿੰਦੂ ਦਾ ਅਰਥ ਹੈ ਹਿੰਦੁਸਤਾਨ 'ਚ ਰਹਿਣ ਵਾਲਾ, ਜਿਵੇਂ ਆਪਾਂ ਇੱਥੇ ਅਮਰੀਕਾ 'ਚ ਬੈਠੇ ਹਾਂ, ਇੱਥੋਂ ਦਾ ਸਿਟੀਜਨ ਜਿਹੜਾ ਵੀ ਅਮਰੀਕਨ ਹੈ,
ਭਾਵੇਂ ਕੋਈ ਹਿੰਦੂ ਭਾਵੇਂ ਮੁਸਲਮਾਨ ਹੈ, ਈਸਾਈ ਹੈ, ਯਹੂਦੀ ਹੈ, ਕੋਈ ਵੀ ਹੈ, ਉਹਨੂੰ ਕਹਿੰਦੇ ਅਮਰੀਕਨ। ਅਮਰੀਕਾ 'ਚੋਂ ਆਇਆ ਹੈ, ਸਿਟੀਜ਼ਨ ਇਹਦੇ ਕੋਲ ਅਮਰੀਕਾ ਦੀ ਹੈ। ਇਸੇ ਤਰ੍ਹਾਂ ਹਿੰਦੁਸਤਾਨ ਦੇ 'ਚ ਕੋਈ ਵੀ ਰਹਿੰਦਾ ਉਹਨੂੰ ਕਹਿੰਦੇ ਹਿੰਦ ਵਾਸੀ, ਇਹ ਹਿੰਦੁਸਤਾਨ ਦਾ ਵਾਸੀ ਹੈ। ਅਤੇ ਕਹਿੰਦਾ ਕਿ ਹਿੰਦ ਦੇ ਪੀਰ ਆਏ ਸੀ ਤੁਹਾਡੇ ਕੋਲ? ਕਹਿੰਦਾ ਹਾਂਜੀ ਆਏ ਸੀ, ਤੁਸਾਂ ਮੱਥਾ ਟੇਕਿਆ, ਇਹ ਕੀਤਾ, ਜੋ ਕੀਤਾ। ਕਹਿੰਦੇ ਵੇਖੋ ਬਾਦਸ਼ਾਹ ਪਨਾਹ, ਜਦੋਂ ਅਸੀਂ ਸੁਰਤ ਜੋੜਦੇ ਹਾਂ, ਅੱਲਾਹ ਤਾਲਾ ਦੇ ਦਰ 'ਤੇ ਰਸੀਦ ਕਰਦੇ ਹਾਂ, ਸਾਡੀ ਸੁਰਤ ਪਹੁੰਚਦੀ ਅੱਲਾਹ ਦੇ ਦਰ 'ਤੇ, ਉੱਥੇ ਅਸੀਂ ਜਦੋਂ ਅੱਲਾਹ ਦੇ ਦਰਬਾਰ 'ਚ ਹਾਜ਼ਰ ਹੁੰਦੇ, ਇਹੀ ਉੱਥੇ ਖੁਦਾ ਹੀ, ਖੁਦਾ ਦੇ ਤਖ਼ਤ 'ਤੇ ਇਹੀ ਬੈਠੇ ਹੁੰਦੇ ਨੇ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਕਹਿੰਦੇ ਜਦੋਂ ਅੱਲਾਹ ਦੇ ਦਰ 'ਤੇ ਸਾਡੀ ਸੁਰਤ ਜਾਂਦੀ, ਤਾਂ ਸੁਰਤ ਸਾਡੀ ਸੁਰਤ ਉੱਥੇ ਰਸੀਦ ਕਰਦੀ ਹੈ, ਪਹੁੰਚਦੀ ਹੈ ਅੱਲਾਹ ਦੇ ਦਰ 'ਤੇ। ਉੱਥੇ ਜਦੋਂ ਅਸੀਂ ਅੱਲਾਹ ਦੇ ਦਰਬਾਰ ਦੇ ਵਿੱਚ ਜਾਂਦੇ ਹਾਂ, ਅੰਦਰ ਬਹਿਸਤ ਕਹਿ ਲਓ, ਸੱਚਖੰਡ ਕਹਿ ਲਓ, ਉੱਥੇ ਦਰਬਾਰ ਦੇ ਸਾਹਮਣੇ ਅਸੀਂ ਵੇਖਦੇ ਇਹੀ ਬੈਠੇ ਹੁੰਦੇ ਉੱਥੇ। ਕਹਿੰਦੇ ਬਾਦਸ਼ਾਹ ਤੁਸੀਂ ਅੰਨੇ ਲੋਕ ਹੋ, ਅੰਨੇ ਮਾਇਆ ਧਾਰੀ, ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਤੁਹਾਨੂੰ ਸਮਝ ਨਹੀਂ ਗਈ। ਇਹ ਖੁਦਾ ਹੀ ਆਇਆ ਮੇਰੇ ਡੇਰੇ, ਖੁਦਾ ਹੀ। ਇਸ ਲਈ ਸਤਸੰਗੀ ਜਿਹੜੇ ਲੋਕ ਨੇ, ਰਾਜਨੀਤਿਕ ਲੋਕ ਨੇ, ਇਹ ਆਪਣੇ ਆਪ ਨੂੰ ਵੱਡਾ ਸਮਝ ਲੈਂਦੇ ਨੇ, ਅਤੇ ਕੋਈ ਸਾਧੂ ਫਕੀਰ ਰੱਬ ਦਾ ਪਿਆਰਾ ਉਹਨੂੰ ਸਮਝਦੇ ਕਿ ਐਵੇਂ ਹੀ ਹੈ। ਸਿਕੰਦਰ ਜਦੋਂ ਮਹਾਨ ਸਿਕੰਦਰ ਆਇਆ ਸੀ, ਸਿੰਧ ਦੇ ਦਰਿਆ ਦੇ ਕੰਢੇ ਦੀ ਪਾਰ ਕਰਨ ਲੱਗਾ, ਉੱਥੇ ਇੱਕ ਫਕੀਰ ਰੇਤ 'ਚ ਲੇਟ ਰਿਹਾ ਸੀ, ਸਾਧੂ। ਉਹਨੂੰ ਕਹਿ ਲੱਗਾ ਫਕੀਰ ਇੱਥੇ ਕੀ ਕਰਦਾ? ਫਕੀਰ ਕਹਿੰਦਾ ਤੂੰ ਕੀ ਕਰਦਾ? ਕਹਿੰਦਾ ਮੈਂ ਦੁਨੀਆ ਨੂੰ ਜਿੱਤਣ ਦਾ ਸੁਪਨਾ ਲੈ ਕੇ ਮਕਦੂਨੀਆ ਤੋਂ ਚੱਲਿਆ, ਜਿਹਨੂੰ ਅੱਜ ਕੱਲ੍ਹ ਗਰੀਸ ਕਹਿੰਦੇ ਨੇ, ਯੂਨਾਨ, ਅੱਜ ਕੱਲ੍ਹ ਉਹਦਾ ਨਾਂ ਗਰੀਸ, ਗਰੀਸ ਦੇਸ਼। ਉੱਥੋਂ ਕਹਿੰਦਾ ਆਇਆ ਹਾਂ ਅਤੇ ਸਾਰੀ ਦੁਨੀਆ ਜਿੱਤਾਂਗਾ। ਕਹਿੰਦਾ ਫਿਰ ਕਹਿੰਦਾ ਮੈਂ ਆਰਾਮ ਨਾਲ ਬੈਠ ਕੇ ਆਪਣੇ ਘਰ 'ਤੇ ਆਨੰਦ ਲਵਾਂਗਾ। ਕਹਿੰਦਾ ਮੂਰਖਾ, ਲੱਖਾਂ ਦੁਨੀਆ ਮਾਰ ਕੇ, ਲੱਖਾਂ ਭੈਣਾਂ ਦੇ ਸੁਹਾਗ ਉਜਾੜ ਕੇ, ਲੱਖਾਂ ਭੈਣਾਂ ਦੇ ਪੁੱਤ ਮਾਰ ਕੇ, ਖੂਨ ਦੀਆਂ ਨਦੀਆਂ ਵਹਾ ਕੇ, ਜਿਹੜਾ ਤੂੰ ਆਨੰਦ ਲੈਣਾ ਮੈਂ ਰੇਤ 'ਚ ਲੇਟ ਕੇ ਲੈ ਰਿਹਾ। ਮੈਨੂੰ ਇੱਥੇ ਆਨੰਦ ਆ ਰਿਹਾ, ਰੇਤ ਦੇ ਉੱਤੇ ਮੈਂ ਪਿਆ ਹੋਇਆ, ਠੰਡੀ ਠੰਡੀ ਰੇਤ ਹੈ ਅਤੇ ਉੱਤੋਂ ਗਰਮੀ ਪੈਂਦੀ, ਅਤੇ ਆਨੰਦ ਆ ਰਿਹਾ ਜਿਹੜਾ ਮੈਨੂੰ ਮਿੱਤਰਾ, ਤੈਨੂੰ ਆਨੰਦ ਨਹੀਂ ਆ ਸਕਦਾ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਅਤੇ ਰੋਜ਼ ਸੁਖਮਨੀ ਸਾਹਿਬ ਪੜ੍ਹਦੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਅਤੇ ਦੁਖੀ ਹੈ, ਨਾਮ ਜਪ ਰਿਹਾ ਅਤੇ ਆਨੰਦ ਵਿੱਚ ਸੁਖੀ ਹੈ। ਇਸ ਲਈ ਸਤਸੰਗੇ ਇਹ ਅੰਨੇ ਲੋਕਾਂ ਨੂੰ ਸਮਝ ਨਹੀਂ ਆਉਂਦੀ, ਜਿਨ੍ਹਾਂ ਨੂੰ ਆ ਗਈ ਉਹ ਹਰੇਕ ਥਾਂ 'ਤੇ ਜੋਤ ਵੇਖ ਲੈਂਦੇ ਨੇ, ਜੋਤ ਰਹੀ ਸਭ ਆਏ, ਸਾਰੇ ਥਾਵਾਂ 'ਤੇ ਪਰਮਾਤਮਾ ਦੀ ਜੋਤ ਆਈ ਹੋਈ ਦਿਸ ਜਾਂਦੀ ਹੈ। ਇਹੋ ਜੀਓ ਸਦਾ ਮੁਕਤ ਹੈ ਸਹਿਜੇ ਰਹਿਆ ਸਮਾਏ, ਜਿਹਦੇ 'ਤੇ ਵਾਹਿਗੁਰੂ ਦੀ ਕਿਰਪਾ ਹੋ ਜਾਏ, ਇਹ ਜੀਵ ਆਤਮਾ ਮੁਕਤ ਹੋ ਜਾਂਦੀ ਹੈ, ਫਿਰ ਸਹਿਜੇ ਰਹਿਆ ਸਮਾਏ, ਉਹ ਜੀਵ ਆਤਮਾ ਸਹਿਜੇ ਹੀ ਪ੍ਰਭੂ ਵਿੱਚ ਸਮਾਈ ਰਹਿੰਦੀ ਹੈ, ਪਰਮਾਤਮਾ ਵਿੱਚ, ਵਾਹਿਗੁਰੂ ਵਿੱਚ ਅਭੇਦ ਰਹਿੰਦੀ। ਪਿਆਰਿਓ, 7 ਜੂਨ ਦੇ ਦਿਨ ਭਾਰਤੀ ਫੌਜ ਜਿਹੜੀ ਸੀ, ਇਹਨਾਂ ਨੇ ਬਹੁਤ ਅੱਤਿਆਚਾਰ ਅਤੇ ਜ਼ੁਲਮ ਕੀਤੇ, ਇਕੱਲੇ ਇਕੱਲੇ ਕਮਰੇ 'ਚ ਜਾ ਕੇ ਬਹੁਤ ਭਾਰੀ ਨੁਕਸਾਨ ਕੀਤਾ। ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਇੰਟਰਵਿਊ ਪਈਆਂ, ਜੇ ਉਹਨਾਂ ਨੂੰ ਸੁਣੀਏ ਅਤੇ ਗੌਰ ਫਰਮਾਈਏ, ਅਤੇ ਸਤਸੰਗੀ ਬਹੁਤ ਅੱਤਿਆਚਾਰ ਹੋਏ। ਕਹਿੰਦੇ ਗੁਰੂ ਅਰਜਨ ਦੇਵ ਜੀ ਦੇ ਅਸੀਂ ਸ਼ਹੀਦੀ ਪੁਰਬ 'ਤੇ 3 ਤਰੀਕ ਨੂੰ ਆਏ ਸੀ, ਸੰਗਤ ਦੱਸ ਰਹੀ ਹੈ। ਕਹਿੰਦੇ ਸਾਨੂੰ ਕਿਸੇ ਨੇ ਰੋਕਿਆ ਨਹੀਂ, ਨਾਕੇ ਲੱਗੇ ਹੋਏ ਥਾਂ ਥਾਂ 'ਤੇ, ਪੁਲਾਂ 'ਤੇ, ਅੰਦਰ ਆਉਣ ਤੋਂ ਨਹੀਂ ਰੋਕਿਆ, ਬਾਹਰ ਜਾਣ ਤੋਂ ਰੋਕ ਰਹੇ ਸੀ। ਕੋਈ ਬਾਹਰ ਜਾਂਦਾ ਸੀ ਦਰਬਾਰ ਸਾਹਿਬ ਤੋਂ ਰੋਕ ਰਹੇ ਸੀ ਅੰਦਰੇ ਰਹੋ। ਕਹਿੰਦੇ ਗੋਲੀਬਾਰੀ ਸ਼ੁਰੂ ਹੋ ਗਈ, ਅਸੀਂ ਦੀਵਾਨ ਹਾਲ ਦੇ ਵਿੱਚ ਖੁੱਲ੍ਹੇ ਦੇ ਵਿੱਚ ਅੰਦਰ ਪਏ ਸੀ ਲੰਮੇ, ਉੱਥੇ ਤੜਾ ਤਾੜ ਗੋਲੀਆਂ ਅੰਦਰ ਆਉਣ ਲੱਗੀਆਂ, ਅਸੀਂ ਉੱਠ ਕੇ ਸਰਾਂ ਚਲੇ ਗਏ, ਕੁਝ ਵਿਅਕਤੀ ਸਾਡੇ ਮਾਰੇ ਗਏ। ਸਰਾਂ ਦੀ ਦੂਜੀ ਮੰਜ਼ਿਲ 'ਤੇ ਕਹਿੰਦੇ ਅਸੀਂ ਕਮਰਾ ਲਿਆ, ਉੱਥੇ ਵੜ ਗਏ, ਜਿੰਨੇ ਕੁ ਵੜੇ ਗਏ, ਕੁਛ ਦੂਜਿਆਂ 'ਚ, ਕੁਛ ਤੀਜੀਆਂ ਕਮਰੇ 'ਚ, 54-55 ਕਹਿੰਦੇ ਜੀ ਸਾਡੇ ਪਿੰਡ ਦੇ ਆਏ ਸੀ। ਕਹਿੰਦੇ ਰਾਤ ਦਾ ਸਮਾਂ ਹੋਇਆ ਅਤੇ ਫੌਜ ਅੰਦਰ ਦਾਖਲ ਹੋ ਗਈ ਸਰਾਵਾਂ ਦੇ ਵਿੱਚ, ਰਾਤ ਨੂੰ 6 ਤਰੀਕ ਨੂੰ, 5 ਤਰੀਕ ਦੀ ਰਾਤ ਨੂੰ। ਕਹਿੰਦੇ ਉਹਨਾਂ ਨੇ ਆ ਕੇ ਅਤੇ ਮਸ਼ੀਨ ਗੰਨਾਂ ਫਿੱਟ ਕਰ ਲਈਆਂ ਅਤੇ ਗੋਲੀਬਾਰੀ ਕਰਨ ਲੱਗ ਪਿਆ, ਅਸੀਂ ਦੜ ਗਏ। ਕਹਿੰਦੇ ਇੱਕ ਸਾਡੇ ਨਾਲ ਇੱਕ ਛੋਟਾ ਜਿਹਾ ਬੱਚਾ ਸੀ, ਰੋਵੇ,
ਬਿਜਲੀ ਨਹੀਂ ਸੀ, ਗਰਮੀ ਬੜੀ ਸੀ, ਹੁੰਮਸ ਸੀ। ਅਤੇ ਕਹਿੰਦੇ ਇੱਕ ਨਾਲ ਦਾ ਬੰਦਾ ਕਹਿੰਦੇ ਉਹਨੂੰ ਚੁੱਪ ਕਰਾਓ। ਕਹਿੰਦੇ ਨਿਆਣਾ ਹੁਣ ਕੀ ਕਰੀਏ, ਮੂੰਹ ਦੇ ਅੱਗੇ ਹੱਥ ਤੇ ਦਿਨੋਂ ਰਹੇ। ਉਹ ਕਹਿੰਦਾ ਕਿਰਪਾਨ ਵੱਡੀ ਦਿਓ ਮੈਂ ਮਾਰਦਾ ਉਹਨੂੰ। ਕਹਿੰਦੇ ਉਹਨੂੰ ਕਿਰਪਾਨ ਦੇ ਦਿੱਤੀ ਅਤੇ ਉਹਨੇ ਜ਼ੋਰ ਦੀ ਚੁੱਕੀ ਉੱਤੇ ਕਿਰਪਾਨ, ਕਹਿੰਦਾ ਮਾਰ ਕੇ ਨਿਆਣਾ ਮਾਰ ਦੀਏ, ਇਹ ਰੋਂਦਾ ਅਤੇ ਫੌਜ ਨੂੰ ਪਤਾ ਲੱਗ ਗਿਆ ਸਾਨੂੰ ਮਾਰ ਦੇਗੀ, ਛੋਟਾ ਜਿਹਾ ਬੱਚਾ ਵਿਚਾਰਾ। ਕਹਿੰਦੇ ਉਹ ਵਿਅਕਤੀ ਕਹੇ ਕਿ ਇਹਨੂੰ ਮਾਰ ਦੀਏ, ਨਹੀਂ ਤਾਂ ਅਸੀਂ ਮਾਰੇ ਜਾਵਾਂਗੇ। ਕਹਿੰਦੇ ਹਾਰ ਕੇ ਅਸੀਂ ਕਿਰਪਾਨ ਦੇ ਦੀ, ਲੈ ਭਰਾਵਾ ਮਾਰ ਲਾ। ਕਹਿੰਦੇ ਉਹ ਕਿਰਪਾਨ ਮਾਰ ਲਿਆ, ਇੱਕ ਨੇ ਫੜ ਲਿਆ ਉਹਨੂੰ। ਅਤੇ ਕਹਿੰਦੇ ਕੁਛ ਸਮੇਂ ਬਾਅਦ ਫੌਜ ਆ ਗਈ ਉਤਲੀ ਮੰਜ਼ਿਲ 'ਤੇ, ਉਹਨਾਂ ਨੇ ਆ ਕੇ ਕੱਚ ਭੰਨ ਕੇ ਅੰਦਰ ਗਰਨੇਡ ਛੁੱਟ ਦਿੱਤਾ। ਗਰਨੇਡ ਚੱਲਿਆ ਕਮਰੇ ਦੇ ਵਿੱਚ ਸਤਸੰਗੀਓ, ਅਤੇ ਕਈਆਂ ਨੂੰ ਮਾਰ ਗਿਆ ਅਤੇ ਕਈਆਂ ਨੂੰ ਜ਼ਖਮੀ ਕਰ ਗਿਆ। ਪਰ ਉਹ ਵਿਚਾਰ ਕਹਿੰਦੇ ਜਦੋਂ ਅਗਲੇ ਦਿਨ ਅਸੀਂ ਵੇਖਿਆ ਦਿਨ ਚੜ੍ਹਿਆ ਅਤੇ ਉਹੀ ਵਿਅਕਤੀ ਜਿਹੜਾ ਕਿਰਪਾਨ ਮਾਰਦਾ ਸੀ ਮਰਿਆ ਪਿਆ। ਮਤਲਬ ਮੌਤ ਜਦੋਂ ਆਉਣੀ ਆਈ ਜਾਣੀ ਪਿਆਰਿਓ। ਫਿਰ ਕਹਿੰਦੇ ਅਸੀਂ ਜ਼ਖਮੀ ਹਾਲਤ ਦੇ ਵਿੱਚ, ਮੰਦੇ ਹਾਲ, ਕੋਈ ਸਾਡੇ ਜੀਅ ਮਰ ਗਏ, ਛੋਟੇ ਛੋਟੇ ਬੱਚੇ ਫੜੇ ਗਏ, ਨਾ ਪਾਣੀ ਨਾ ਧਾਣੀ ਨਾ ਕੁਛ, ਜ਼ਖਮੀਆਂ ਦਾ ਕੋਈ ਇਲਾਜ ਨਹੀਂ। ਉੱਧਰ ਟਰਾਂਸਮੀਟਰ ਲਾ ਕੇ ਇਹਨਾਂ ਲਾ ਦਿੱਤਾ। ਪਹਿਲਾਂ ਮੰਗ ਕਰਦੇ ਰਹੇ ਸੀ, ਇਹ ਵੀ ਇੱਕ ਮੰਗ ਸੀ ਕਿ ਦਰਬਾਰ ਸਾਹਿਬ ਦਾ ਸਿੱਧਾ ਕੀਰਤਨ ਪ੍ਰਸਾਰਣ ਚੱਲੇ। ਮੰਗ ਮੰਨੀ ਨਹੀਂ ਗਈ। ਹਮਲਾ ਦਰਬਾਰ ਸਾਹਿਬ 'ਤੇ ਕਰਕੇ, ਸਾਰਾ ਕੁਛ ਕਰਕੇ, 7 ਤਰੀਕ ਨੂੰ ਟਰਾਂਸਮੀਟਰ ਲਾ ਕੇ ਛੋਟਾ ਜਿਹਾ ਲਿਆ ਕੇ ਬਖਸ਼ਾ ਜਿਹਾ ਰੱਖ ਦਿੱਤਾ। ਉੱਥੋਂ ਜਲੰਧਰ ਰੇਡੀਓ ਸਟੇਸ਼ਨ ਤੋਂ ਕੀਰਤਨ ਸ਼ੁਰੂ ਕਰ ਦਿੱਤਾ। ਅਸੀਂ ਆਪ ਸੁਣਿਆ ਕੀਰਤਨ 7 ਜੂਨ ਦਾ, 17-18 ਗੋਲੀਆਂ ਦੀ ਆਵਾਜ਼ ਵਿੱਚ ਅਸੀਂ ਗਿਣੀ। ਆਸਾ ਜੀ ਦੀ ਵਾਰ ਦੇ ਵਿੱਚ ਅਜੇ ਵੀ ਗੋਲੀ ਦਰਬਾਰ ਸਾਹਿਬ ਚੱਲ ਰਹੀ ਸੀ 7 ਜੂਨ ਨੂੰ ਵੀ। ਕੁਝ ਕੁਝ ਮੋਰਚਿਆਂ 'ਚੋਂ ਅਜੇ ਵੀ ਫਾਇਰਿੰਗ ਹੋ ਰਹੀ ਸੀ। ਅਤੇ ਬੇਨਤੀ ਕਰਦੇ 9 ਤਰੀਕ ਤੱਕ, 8 ਨੂੰ ਜੈਲਾ ਆਉਂਦਾ ਹੈ ਰਾਸ਼ਟਰਪਤੀ, ਉਹਦੇ ਗੋਲੀ ਮਾਰੀ ਗਈ, ਉਹ ਤੋਂ ਬਚ ਗਿਆ, ਉਹਦੇ ਨਾਲ ਇੱਕ ਅਫਸਰ ਸੀ ਮਾਰਿਆ ਗਿਆ। ਉਹਨਾਂ ਨੇ ਫਿਰ ਇੱਧਰ ਉੱਧਰ ਪਤਾ ਕੀਤਾ ਕਿੱਥੇ ਹੈ, ਅਤੇ ਜਿਹੜੇ ਰਾਮ ਗੜੀਆਂ ਦੇ ਬੁੰਗੇ ਨੇ ਬੜੇ ਬੜੇ ਉੱਚੇ, ਉਹਨਾਂ ਦੇ ਥੱਲੇ ਬੇਸਮੈਂਟਾਂ ਨੇ ਬਹੁਤ ਡੂੰਘੀ ਆ, ਉਹਦੇ 'ਚ ਜਥੇਦਾਰ ਭਾਈ ਰਾਮ ਸਿੰਘ ਜੀ ਚਲੱਦੇ ਵਾਲੇ ਅਤੇ ਭਾਈ ਮੇਜਰ ਸਿੰਘ ਨਾਗੋ ਕੇ ਕੁਝ ਹੋਰ ਸਿੰਘ ਸੀ। ਉਹ ਫਿਰ ਮੁਕਾਬਲਾ ਕਰਦਿਆਂ ਕਰਦਿਆਂ ਕਈ ਘੰਟੇ ਮੁਕਾਬਲਾ ਉਹਨਾਂ ਕੀਤਾ, ਅਤੇ ਫਿਰ 9 ਜੂਨ ਨੂੰ ਉਹ ਸ਼ਹੀਦ ਹੋਏ। ਮਤਲਬ ਇਹ 1 ਜੂਨ ਤੋਂ ਲੈ ਕੇ ਅਤੇ 9 ਜੂਨ ਤੱਕ ਉੱਥੇ ਜੰਗ ਚੱਲਦੀ ਰਹੀ ਪਿਆਰਿਓ। ਫਿਰ ਵੱਖ ਵੱਖ ਸਰੀਰਾਂ ਨੂੰ ਚੁੱਕਿਆ ਗਿਆ, ਜਿਹੜੇ ਮੇਨ ਸਰੀਰ ਸੀ ਉਹਨੂੰ ਫੌਜ ਨੇ ਚੁੱਕ ਲਿਆ, ਆਪਣੇ ਸਿਪਾਹੀ ਮਰੇ ਹੋਏ ਉਹ ਵੀ ਲੈ ਗਈ, ਜ਼ਖਮੀਆਂ ਨੂੰ ਲੈ ਗਈ। ਆਮ ਜਿਹੜੇ ਮਰੇ ਹੋਏ ਲੋਕ ਸੀ, ਆਮ ਸੰਗਤ ਸ਼ਹੀਦ ਹੋਈ ਸੀ, ਉਹਨਾਂ ਨੂੰ ਕਾਰਪੋਰੇਸ਼ਨ ਦੀਆਂ ਗੰਦੀਆਂ ਗੱਡੀਆਂ 'ਚ ਉਹਨਾਂ ਦੀਆਂ ਸਰੀਰ ਰੱਖ ਰੱਖ ਕੇ, ਲੱਕੜਾਂ ਸੁੱਟ ਸੁੱਟ ਕੇ, ਪੈਟਰੋਲ ਪਾ ਪਾ ਕੇ, 100-150 ਇੱਕ ਥਾਂ ਦੇ ਉੱਤੇ ਸੰਸਕਾਰ ਕਰ ਦਿੱਤੇ ਗਏ। ਨਾ ਉਹਨਾਂ ਦੇ ਕਿਸੇ ਨੂੰ ਸਰਟੀਫਿਕੇਟ ਦਿੱਤੇ, ਨਾ ਉਹਨਾਂ ਨੂੰ ਕੁਛ ਦਿੱਤਾ ਗਿਆ। ਧੱਕੇ ਧੁੱਕੇ ਖਾ ਕੇ ਘਰਾਂ 'ਚ ਲੋਕ ਬਹਿ ਗਏ। ਬੜਾ ਪਿਆਰੇ ਅੱਤਿਆਚਾਰ ਅਤੇ ਜ਼ੁਲਮ ਹੋਇਆ। ਸੋ ਗੁਰੂ ਜੀ ਮਿਹਰ ਕਰਦੇ ਨੇ, ਇਹੋ ਜੀਓ ਸਦਾ ਮੁਕਤ ਹੈ, ਸਹਿਜੇ ਰਹਿਆ ਸਮਾਏ, ਸਹਿਜੇ ਹੀ ਵਾਹਿਗੁਰੂ ਵਿੱਚ ਸਮਾ ਜਾਂਦੇ ਨੇ ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੋਵੇ। ਪੌੜੀ ਗੁਜਰੀ ਕੀ ਵਾਰ ਪਹਿਲੀ, ਔਰ ਪੌੜੀ ਉਚਾਰਨ ਕਰਦੇ ਹਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ। ਪ੍ਰਭ ਸੰਸਾਰ ਉਪਾਏ ਕੈ ਵਾਸੇ ਆਪਣਿਆਂ ਕੀਤਾ। ਪਰਮਾਤਮਾ ਨੇ ਇਹ ਸੰਸਾਰ ਪੈਦਾ ਕੀਤਾ ਅਤੇ ਕਰਕੇ ਇਹਨੂੰ ਆਪਣੇ ਵੱਸ 'ਚ ਕਰ ਲਿਆ। ਜਿੰਨੇ ਆਪਾਂ ਜੀ ਹਾਂ ਸਾਰੇ ਵਾਹਿਗੁਰੂ ਦੇ ਵੱਸ ਵਿੱਚ, ਸੂਰਜ ਚੰਦ ਧਰਤੀ ਆਕਾਸ਼ ਪਤਾਲ ਇਹ ਸਾਰਾ ਕੁਛ ਵਾਹਿਗੁਰੂ ਦੇ ਵੱਸ ਵਿੱਚ ਹੈ। ਗਣਤੈ ਪ੍ਰਭੂ ਨਾ ਪਾਈਐ ਦੂਜੈ ਪਰਮੀਤਾ, ਗਿਣਤੀਆਂ ਮਿਣਤੀਆਂ ਕਰਨ ਨਾਲ ਪਰਮਾਤਮਾ ਨਹੀਂ ਮਿਲਦਾ। ਇੰਨੇ ਮੈਂ ਦਾਨ ਕਰ ਲਏ, ਇੰਨੇ ਪੁੰਨ ਕਰ ਲਏ, ਇੰਨੀਆਂ ਤੀਰਥਾਂ ਦੀ ਯਾਤਰਾ ਕਰ ਲਈ, ਇੰਨੀਆਂ ਮੱਸਿਆ ਨਹਾ ਲਈਆਂ, ਇੰਨੀ ਮੈਂ ਸੇਵਾ ਕਰ ਲਈ, ਇੰਨਾ ਦਾਨ ਕਰ ਲਿਆ, ਇੰਨਾ ਪੁੰਨ ਕਰ ਲਿਆ, ਗਿਣਤੀਆਂ ਦੇ ਨਾਲ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨਹੀਂ ਮਿਲਦਾ ਪਿਆਰਿਓ। ਉਹ ਮਿਲਦਾ ਹੈ ਵਾਹਿਗੁਰੂ ਪ੍ਰੇਮਾ ਭਗਤੀ ਦੇ ਨਾਲ। ਗਣਤੈ ਪ੍ਰਭੂ ਨਾ ਪਾਈਐ ਦੂਜੇ ਪਰਮੀਤਾ, ਇਹ ਜੀਵ ਦੁਬਧਾ ਵਿੱਚ ਪਰਦਨਾ ਫਿਰ ਰਿਹਾ, ਦੁਬਧਾ ਵਿੱਚ ਪਿਆ ਹੋਇਆ ਕਿ ਇੰਨੇ ਮੈਂ ਦਾਨ ਕਰ ਲਵਾਂ ਸ਼ਾਇਦ ਰੱਬ ਮਿਲ ਪਵੇ, ਇੰਨਾ ਮੈਂ ਆਹ ਕਰ ਲਵਾਂ ਸ਼ਾਇਦ ਰੱਬ ਮਿਲ ਪਵੇ। ਪਰਮਾਤਮਾ ਮਿਲਦਾ ਹੈ ਪ੍ਰੇਮ ਭਗਤੀ ਦੇ ਨਾਲ। ਸਤਿਗੁਰ ਮਿਲਿਆ ਜੀਵ ਤਮਰੈ ਬੁੱਝ ਸੱਚ ਸਮੀਤਾ,
ਗੁਰੂ ਅਮਰਦਾਸ ਜੀ ਫਰਮਾਉਂਦੇ ਸਤਿਗੁਰ ਮਿਲੇ ਹੈ, ਜੇ ਪੂਰਾ ਗੁਰੂ ਮਿਲ ਜਾਏ। ਜੀਵਤ ਮਰੇ ਦਾ ਅਰਥ ਹੈ ਜੀਵਤ ਭਾਵ ਤੋਂ ਜੀਵ ਮਰ ਜਾਏ, ਇਹਦਾ ਅਰਥ ਹੈ ਹੋਮੇ ਤੋਂ ਮਰ ਜਾਏ। ਹੋਮੇ ਅਹੰਕਾਰ ਛੱਡ ਦੇਵੇ, ਗੁਰੂ ਕੀ ਬਾਣੀ ਪੜ੍ਹੇ, ਗੁਰੂ ਕੇ ਬਚਨ ਮੰਨੇ, ਗੁਰੂ ਦੀ ਸੇਵਾ ਅਨੁਸਾਰ ਚੱਲੇ, ਫਿਰ ਪਿਆਰੇ ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਨੇ, ਗੁਰੂ ਕਿਰਪਾ ਕਰੇ ਤਾਂ। ਅਤੇ ਗੁਰੂ ਕਿਰਪਾ ਕਰੇ ਅਤੇ ਜੀਵਤ ਮਰੇ, ਜੀਵਤ ਭਾਵ ਤੋਂ ਮਰ ਜਾਏ, ਅਤੇ ਫਿਰ ਬੁੱਝ ਸੱਚ ਸਮੀਤਾ, ਪਰਮਾਤਮਾ ਨੂੰ ਸਮਝ ਕੇ ਉਹਦੇ ਹੁਕਮ ਨੂੰ ਸਮਝ ਕੇ ਫਿਰ ਇਹ ਜੀਵ ਸੱਚ ਵਿੱਚ ਸਮਾ ਜਾਂਦਾ, ਸੱਚ ਵਿੱਚ ਅਭੇਦ ਹੋ ਜਾਂਦਾ, ਨਿਰੰਕਾਰ ਨਾਲ ਇੱਕ ਮਿਕ ਹੋ ਜਾਂਦਾ। ਸ਼ਹੀਦੀ ਤੋਂ ਕੁਛ ਕੁ ਦਿਨ ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਭਰਾ ਭਾਈ ਮਹਾਂਦੇਵ ਜੀ ਨੂੰ ਮਿਲਣ ਵਾਸਤੇ ਗਏ। ਵੱਡਾ ਹੈ ਪ੍ਰਿਥੀ ਚੰਦ, ਛੋਟੇ ਹਨ ਬਾਬਾ ਮਹਾਂਦੇਵ ਜੀ, ਸਭ ਤੋਂ ਛੋਟੇ ਗੁਰੂ ਅਰਜਨ ਦੇਵ ਜੀ। ਅਤੇ ਬਾਬਾ ਮਹਾਂਦੇਵ ਜੀ ਕਹਿੰਦੇ, ਮਹਾਰਾਜ ਮੇਰੀ ਇੱਛਾ ਹੈ ਕਿ ਸ੍ਰੀ ਗੋਇੰਦਵਾਲ ਸਾਹਿਬ ਦਰਸ਼ਨਾਂ ਨੂੰ ਜਾਵਾਂ। ਗੁਰੂ ਜੀ ਕਹਿੰਦੇ, ਸਾਡਾ ਮਨ ਕਰਦਾ ਆਪਾਂ ਜਾਂਦੇ ਹਾਂ। ਅਤੇ ਇਹਨਾਂ ਨੂੰ ਨਾਲ ਲੈ ਕੇ ਸ੍ਰੀ ਗੋਇੰਦਵਾਲ ਸਾਹਿਬ ਗਏ, ਦਰਸ਼ਨ ਦੀਦਾਰੇ ਕੀਤੇ, ਕੋਈ ਸਮਾਂ ਉੱਥੇ ਰਹੇ। ਇੱਕ ਦਿਨ ਬਾਬਾ ਮਹਾਂਦੇਵ ਜੀ ਕਹਿੰਦੇ, ਮਹਾਰਾਜ ਮੈਨੂੰ ਕੋਈ ਸਿੱਖਿਆ ਉਪਦੇਸ਼ ਦਿਓ। ਅਤੇ ਗੁਰੂ ਮਹਾਰਾਜ ਕਹਿੰਦੇ, ਤੁਸੀਂ ਵੱਡੇ ਹੋ ਸਾਡੇ ਨੂੰ, ਸਾਨੂੰ ਕਿਰਪਾ, ਸਾਡੇ 'ਤੇ ਕਿਰਪਾ ਕਰੋ। ਮਹਾਂਦੇਵ ਜੀ ਕਹਿੰਦੇ, ਮਹਾਰਾਜ ਨਹੀਂ, ਤੁਸੀਂ ਗੁਰੂ ਹੋ, ਮਿਹਰ ਕਰੋ। ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਤੁਹਾਡਾ ਸਮਾਂ ਆ ਗਿਆ। ਬਾਬਾ ਮਹਾਂਦੇਵ ਜੀ, ਤੁਹਾਡਾ ਆ ਗਿਆ ਸਮਾਂ, ਤੁਸੀਂ ਸੱਚਖੰਡ ਨੂੰ ਚਲੇ ਜਾਣਾ ਹੈ। ਮਹਾਂਦੇਵ ਜੀ ਕਹਿੰਦੇ, ਮਹਾਰਾਜ ਫਿਰ ਤੁਹਾਡੇ ਚਰਨਾਂ ਵਿੱਚ ਹੀ ਮੇਰਾ ਸਰੀਰ ਛੁੱਟੇ। ਕੁਝ ਦਿਨ ਬਾਅਦ ਬਾਬਾ ਮਹਾਂਦੇਵ ਜੀ ਗੁਰੂ ਅਰਜਨ ਦੇਵ ਦੇ ਵੱਡੇ ਭਰਾ, ਸੋ ਗੁਰੂ ਅਰਜਨ ਦੇਵ ਦੇ ਚਰਨਾਂ 'ਚ ਬੈਠੇ ਸੀ। ਮਹਾਰਾਜ ਕਹਿੰਦੇ ਕਿ ਧਿਆਨ ਧਰੋ ਵਾਹਿਗੁਰੂ ਦਾ, ਜਪਜੀ ਸਾਹਿਬ ਦਾ ਪਾਠ ਕਰੋ, ਬਾਬਾ ਜੀ ਸਮਾਂ ਆ ਗਿਆ ਤੁਹਾਡਾ। ਸੋ ਜਪਜੀ ਸਾਹਿਬ ਦਾ ਪਾਠ ਕੀਤਾ, ਸਾਰੀ ਸੰਗਤ ਨੂੰ ਫਤਿਹ ਬੁਲਾ ਕੇ ਬਾਬਾ ਮਹਾਂਦੇਵ ਜੀ ਸਤਸੰਗੀ ਉੱਥੇ ਹੀ ਕੱਪੜਾ ਲਿਆ, ਮੂੰਹ ਦੇ ਸਰੀਰ ਤਿਆਗ ਹੈ। ਤਿੰਨਾਂ ਦਾ ਸੰਸਕਾਰ ਸ੍ਰੀ ਗੋਇੰਦਵਾਲ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਨੇ ਹੱਥੀ ਕੀਤਾ ਆਪਣੇ ਵੱਡੇ ਵੀਰ ਦਾ। ਪਰਮਾਤਮਾ ਵਿੱਚ ਸਮਾ ਗਏ, ਵਾਹਿਗੁਰੂ ਵਿੱਚ ਭੇਦ ਹੋ ਗਏ, ਹੋਮੇ ਭਾਵ ਤੋਂ ਅਹੰਕਾਰ ਤੋਂ ਉੱਚੇ ਉੱਠ ਗਏ। ਸਤਿਗੁਰ ਮਿਲਿਆ ਜੀਵਤ ਮਰੇ, ਬੁੱਝ ਸੱਚ ਸਮੀਤਾ, ਸਮਝ ਕੇ ਗੁਰੂ ਦੇ ਹੁਕਮ ਨੂੰ ਸੱਚ ਵਿੱਚ ਸਮਾ ਜਾਂਦੇ ਵਾਹਿਗੁਰੂ ਦੇ ਪਿਆਰੇ। ਸਬਦੇ ਹੋਮੈ ਖੋਈਐ ਹਰ ਮੇਰ ਮਿਲੀਤਾ। ਸ਼ਬਦੇ ਹੋਮੇ ਖੋਈਏ ਦਾ ਅਰਥ ਸ਼ਬਦ ਦੁਆਰਾ ਗੁਰੂ ਦੇ ਉਪਦੇਸ਼। ਸ਼ਬਦ ਦੇ ਤਿੰਨ ਅਰਥ ਹੁੰਦੇ ਭਾਈ, ਸ਼ਬਦ ਦਾ ਅਰਥ ਨਾਮ ਵੀ ਹੈ, ਸ਼ਬਦ ਦਾ ਅਰਥ ਬਾਣੀ ਵੀ ਹੈ, ਸ਼ਬਦ ਦਾ ਅਰਥ ਉਪਦੇਸ਼ ਵੀ ਹੈ, ਗੁਰੂ ਦਾ ਉਪਦੇਸ਼। ਸੋ ਇਸ ਲਈ ਸ਼ਬਦੇ ਹੋਮੇ ਖੋਈਐ, ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੀ ਬਾਣੀ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ, ਗੁਰੂ ਦੇ ਦਿੱਤੇ ਨਾਮ ਦੇ ਦੁਆਰਾ ਹੋਮੇ ਖੋਈਏ, ਜਿਹੜੀ ਹੋਮੇ ਹੈ ਇਹ ਨਾਸ ਹੋ ਜਾਂਦੀ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ, ਵਾਹਿਗੁਰੂ ਗੁਰਮੰਤਰ ਹੈ, ਇਹਨੂੰ ਜਪਣ ਨਾਲ ਹੋਮੇ ਦਾ ਨਾਸ ਹੁੰਦਾ ਭਾਈ। ਹਰ ਮੇਲ ਮਿਲੀਤਾ, ਫਿਰ ਜਿਹੜਾ ਜੀਵ ਹੈ ਵਾਹਿਗੁਰੂ ਦੇ ਮੇਲ ਵਿੱਚ ਮਿਲ ਜਾਂਦਾ, ਪਰਮਾਤਮਾ ਨਾਲ ਅਭੇਦ ਹੋ ਜਾਂਦਾ, ਵਾਹਿਗੁਰੂ ਨਾਲ ਇੱਕ ਮਿਕ ਹੋ ਜਾਂਦਾ। ਸਤਸੰਗੀਓ, ਸਭ ਕਿਛ ਜਾਣੈ ਕਰੇ ਆਪ ਆਪੇ ਬਿਗਸੀਤਾ। ਸਾਹਿਬ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਚੌਥੀ ਪੌੜੀ ਦੀ ਸਮਾਪਤੀ 'ਤੇ ਮਿਹਰ ਕਰਦੇ ਆ, ਸਭ ਕੁਛ ਜਾਣੇ ਕਰੇ ਆਪ, ਸਾਰਾ ਕੁਛ ਜਾਣਦਾ ਵਾਹਿਗੁਰੂ ਅਤੇ ਕਰਦਾ ਵੀ ਆਪ ਹੀ ਹੈ। ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀਂ ਕੋਏ, ਕਰਨ ਕਾਰਨ ਹਾਰ ਵਾਹਿਗੁਰੂ ਹੀ ਹੈ, ਪਰਮੇਸ਼ੁਰ ਹੀ ਹੈ। ਮਾਨੁੱਖ ਕਹਿ ਕਿਛ ਨਾਹੀਂ ਹਾਥ, ਕਰਨ ਕਰਾਵਣ ਹਾਰ ਵਾਹਿਗੁਰੂ ਹੀ ਹੈ, ਬੰਦੇ ਦੇ ਹੱਥ ਵਿੱਚ ਕੁਛ ਨਹੀਂ ਪਾਈ। ਇਸ ਲਈ ਸਭ ਕੁਛ ਜਾਣੈ ਕਰੇ ਆਪ, ਸਾਰਾ ਕੁਛ ਜਾਣਦਾ ਵਾਹਿਗੁਰੂ ਅਤੇ ਆਪ ਹੀ ਸਾਰਾ ਕੁਛ ਕਰ ਰਿਹਾ। ਤੱਤੀ ਤਵੀ 'ਤੇ ਬੈਠੇ ਨੇ ਗੁਰੂ ਅਰਜਨ ਦੇਵ ਜੀ, ਸਾਈਂ ਮੀਆਂ ਮੀਰ ਜੀ ਆ ਗਏ। ਇਹਨਾਂ ਦਾ ਪਿਆਰ ਆਪਸ ਵਿੱਚ ਬਣਿਆ ਸੀ ਜਦੋਂ ਗੁਰੂ ਅਰਜਨ ਦੇਵ ਜੀ 17 ਸਾਲ ਦੀ ਉਮਰ ਦੇ ਵਿੱਚ ਪਿਤਾ ਜੀ ਦੀ ਆਗਿਆ ਮੰਨ ਕੇ, ਮਾਂ ਧੰਨ ਮਾਤਾ ਬੀਬੀ ਭਾਨੀ ਜੀ ਦੀ ਆਗਿਆ ਲੈ ਕੇ ਲਾਹੌਰ ਨੂੰ ਚੱਲੇ। ਮਾਂ ਮੈਨੂੰ ਕੋਈ ਸਿੱਖਿਆ ਦਿਓ। ਉਸ ਵੇਲੇ ਧੰਨ ਮਾਤਾ ਬੀਬੀ ਭਾਨੀ ਜੀ ਨੇ ਸਿੱਖਿਆ ਦਿੱਤੀ, ਉਸ ਨੂੰ ਗੁਰੂ ਅਰਜਨ ਦੇਵ ਨੇ ਬਾਣੀ 'ਚ ਦਰਜ ਕੀਤਾ, ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ।
ਇਸੇ ਸ਼ਬਦ ਦੇ ਪਿੱਛੇ ਜਾ ਕੇ ਕਿਹਾ ਸੰਤ ਸੰਗ ਤੇਰੀ ਪ੍ਰੀਤ, ਤੈਨੂੰ ਰੱਬ ਨਾ ਭੁੱਲੇ ਪੁੱਤ, ਤੈਨੂੰ ਤੇਰੀ ਸੰਤਾਂ ਰੱਬ ਦੇ ਪਿਆਰਿਆਂ ਨਾਲ ਪ੍ਰੀਤ ਬਣੀ ਰਹੇ। ਮਾਤਾ ਜੀ ਦੀ ਆਗਿਆ ਲੈ ਕੇ ਗੁਰੂ ਅਰਜਨ ਦੇਵ ਜੀ ਲਾਹੌਰ ਗਏ, ਉੱਥੇ ਬੇਅੰਤ ਕਾਰਜ ਕੀਤੇ। ਸਾਈ ਮੀਆਂ ਮੀਰ ਜੀ ਨਾਲ ਆਪ ਜੀ ਦੀ ਦੋਸਤੀ ਪ੍ਰੇਮ ਬਣ ਗਿਆ ਔਰ ਸਾਰੀ ਉਮਰ ਨਿਭਿਆ। ਸਾਈ ਮੀਆਂ ਮੀਰ ਜੀ ਨੂੰ ਅੰਮ੍ਰਿਤਸਰ ਸਾਹਿਬ ਮਹਾਰਾਜ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖਣੀ ਸੀ, ਉਦੋਂ ਵੀ ਸੱਦਿਆ। ਇਸ ਲਈ ਸਾਈ ਮੀਆਂ ਮੀਰ ਜੀ ਜਿਹੜੇ ਸੀ, ਇਹ ਗੁਰੂ ਅਰਜਨ ਦੇਵ ਦੇ ਅਤਿਅੰਤ ਪਿਆਰੇ ਗੁਰਸਿੱਖ ਹੋਏ ਨੇ ਸਤਸੰਗੀਓ। ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵੇਲੇ ਜਦੋਂ ਤੱਤੀ ਤਵੀ 'ਤੇ ਬੈਠੇ ਸਾਈਂ ਜੀ ਆ ਗਏ, ਕਹਿੰਦੇ ਮਹਾਰਾਜ ਮੈਨੂੰ ਆਗਿਆ ਦਿਓ ਲਾਹੌਰ ਅਤੇ ਦਿੱਲੀ ਨੂੰ ਮੈਂ ਮਹਾਰਾਜ ਨਾਸ ਕਰਦੇ ਹਾਂ, ਜਿਹੜੇ ਜੀਵ ਅਤੇ ਜਿਹੜੇ ਜੀਵ ਜ਼ੁਲਮ ਕਰ ਰਹੇ ਨੇ ਨਾਸ ਕਰਦੇ ਹਾਂ। ਗੁਰੂ ਜੀ ਕਹਿੰਦੇ ਸਾਈਂ ਜੀ ਸਾਰਿਆਂ 'ਚ ਵਾਹਿਗੁਰੂ ਹੈ, ਹਰੇਕ ਅੰਦਰ ਪਰਮਾਤਮਾ ਰਹਿ ਰਿਹਾ, ਸਾਡੀ ਖੇਡ ਹੈ, ਤੁਸੀਂ ਸਾਡੀ ਖੇਡ 'ਚ ਨਾ ਆਓ, ਇਹ ਸਾਡੀ ਆਪਣੀ ਵਰਤਾਈ ਹੋਈ ਖੇਡ ਹੈ ਸਾਰੀ, ਅਤੇ ਇਸ ਖੇਡ ਦੇ ਵਿੱਚ ਤੁਸੀਂ ਨਾ ਆਓ, ਆਪਣਾ ਅੱਲਾ ਅੱਲਾ ਖੁਦਾ ਖੁਦਾ ਕਰੋ। ਅਤੇ ਗੁਰੂ ਜੀ ਫਰਮਾਉਂਦੇ ਸਭ ਕੁਛ ਜਾਣੇ ਕਰੇ ਆਪ, ਸਾਰਾ ਕੁਛ ਜਾਣਦਾ ਵਾਹਿਗੁਰੂ, ਆਪ ਹੀ ਕਰਦਾ ਸਾਰਾ ਕੁਛ, ਆਪੇ ਵਿਗਸੀਤਾ, ਆਪੇ ਆਪਣੇ ਕੀਤੇ ਨੂੰ ਵੇਖ ਵੇਖ ਕੇ ਵਾਹਿਗੁਰੂ ਵਿਗਸੀਤਾ ਖੁਸ਼ ਹੋ ਰਿਹਾ, ਵਿਗਸ ਰਿਹਾ, ਆਨੰਦਿਤ ਹੋ ਰਿਹਾ ਵਾਹਿਗੁਰੂ। ਸਤਿਗੁਰ ਕਿਰਪਾ ਕਰਨ, ਨਾਮਦਾਨ ਬਖਸ਼ਣ, ਸੇਵਾ ਸਿਮਰਨ ਦੀ ਮਾਰੇ ਦਾਤ ਬਖਸ਼ਣ। ਗੁਰੂ ਕੇ ਲੜ ਲੱਗੋ, ਸੰਗਤ ਕਰੋ, ਬਾਣੀ ਪੜ੍ਹੋ, ਹੋਮੇ ਤੋਂ ਛੁਟਕਾਰਾ ਹੋ ਜਾਏਗਾ ਅਤੇ ਮੁਕਤੀ ਜਿਹੜੀ ਹੈ ਪਿਆਰੇ ਹੋਏ ਆਸਾਨ ਮਿਲ ਜਾਂਦੀ ਹੈ। ਸ਼ੁਕਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਧੰਨਵਾਦ ਆਪ ਸਰਬੱਤ ਸੰਗਤਾਂ ਦਾ ਔਰ ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਬਹੁਤ ਬਹੁਤ ਧੰਨਵਾਦ ਸਤਸੰਗੀ। ਸਮੇਂ ਦੀ ਸਮਾਪਤੀ ਹੈ, ਫਤਿਹ ਦੀਆਂ ਪੰਕਤੀਆਂ ਪੜ੍ਹੀਏ ਅਤੇ ਫਤਿਹ ਬੁਲਾਈਏ ਜੀ।

ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਰ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਣਹਦ ਵਾਜੇ।

एक ओंकार वाहिगुरु जी की फतेह। श्री भगवती जी सहाय। वार श्री भगवती जी की पातशाही दसवीं। प्रथम भगवती सिमर कै गुरु नानक लई त्याए। फिरंगद गुरु ते अमरदास रामदास हुई सहाय। अर्जन हर गोबिंद नाम सिमरऊ श्री हर राय। श्री हर कृष्ण त्याई है जिस डिठे सब दुख जाए। तेग बहादुर सिमरिया करुणा निध्यावे ताए। सब थाई हुए सहाय। दसवें पातशाह श्री गुरु गोबिंद सिंह साहिब जी सब थाई हुए सहाय। दसां पातशाहियां दी जोत साहिब श्री गुरु ग्रंथ साहिब जी दे पाठ दीदार दा ध्यान करके बोलो जी। पंजा प्यारियां चौं साहिबजादियां चालियां मुक्तियां हटियां जपियां तपियां जिन्हां नाम जपिया वंड छकिया। देग चलाई तेग वाई देग के अंडट किता तिन्हां प्यारियां सजियारियां दी कमाई दा ध्यान करके बोलो जी। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਹਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰ ਛੇ ਰਿਆਏ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਏਕ ਦਾਨ ਵਿਸਾ ਦਾਨ ਪਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਤੁਸੀਂ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪਾਉਂਦੇ ਸਦਾ ਸਾਹੀ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਬ ਬਾਣੀਆਂ ਦੇ ਨੇਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤੇਲ ਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਦਾਤਾ ਬਖਸ਼ਣੀਆਂ ਭਾਈ ਜਗਤਾਰ ਸਿੰਘ ਤੰਦਰੁਸਤੀ ਚੜ੍ਹਦੀ ਕਲਾ ਵਾਸ ਸੁੱਖ ਸ਼ਾਂਤੀ ਅਰਦਾਸ ਬੇਨਤੀ ਹੈ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੇ ਚੜ੍ਹਦੀ ਕਲਾ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਕੇ ਹਾਜ਼ਰ ਦਰ ਪ੍ਰਵਾਨ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੁੜਤਾ ਹੁੰਦੀ ਅੱਗੇ ਬਖਸ਼ੋ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮੈ ਦ੍ਰਿਸ਼ਟ ਸ਼ੁਭ ਕਰਾਏ।

ਕਿਹਾ ਨਿਕਸਿਆ ਕਿਉਂ ਕਰ ਜਾਏ ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੈ ਪਾਏ ਮਨ ਤੋ ਮੈਂ ਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ ਐਸਾ ਸਤਿਗੁਰ ਜੇ ਮਿਲੈ ਤੁਠਾ ਕਰੇ ਪਸਾਓ।

ਤੇ ਜੁਗੋ ਜੁਗ ਅਟਾਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਗੁਰਭਾਗੀ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਦੀਵਾਨਾਂ ਚ ਹਾਜ਼ਰੀ ਭਰੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਜਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ ਨਿਤ ਅੰਮ੍ਰਿਤ ਵਿਦਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ।

Star Wars.

0: ਤੇ ਦੀਨਾਮੰ ਅਕਾਮ
1: ਸਮਸਤੋ ਪਰਾਜੀ ਸਮਸਤ ਸਤਾਮੰ
0: ਤੇਰਾ ਜੋਰ ਚਾਜੀ ਸ਼ਾਨ ਜਲੇ ਹੈ ਥਲੇ ਹੈ ਭੀਨ ਹੈ ਭੇ ਹੈ
1: ਪ੍ਰਭੂ ਹੈ ਜੂ ਹੈ ਦੇਸ ਹੈ ਪੇਸ ਹੈ
0: ਪੁਜਾਂ ਪੁਰਿਆ ਸਨ ਅਗਾਦੇ ਅਵਾ

0: ਸੰਦ ਤੋਇ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜੋਨ ਪੁਰਖ ਪਾਰ
1: ਸਰਵ ਮੰਤ੍ਰ ਮਨ ਦੇਵ ਪੇ ਵਾਦ ਦਾਰ
0: ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ
1: ਚਤੁਰ ਤਤ ਵਿਰਾਜ ਹੀ ਅਵਤੂਤ ਰੂਪ

0: ਮੁਕੰਦੇ ਉਦਾਰੇ ਅਪਾਰੇ
1: ਹਰਿਆ ਕਰੇ ਨਾਮੇ ਆ ਕੰਮ ਹੈ
0: ਭੁਜੰਗ ਵਿਆਸਨ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ
1: ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ
0: ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ
1: ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ
0: ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ
1: ਚਤੁਰ ਚੱਕਰ ਮਾਨਿਆ

0: ਮੁਕਤਿ ਬਭੂਤ ਹੈ
1: ਪ੍ਰਭੁਕਤ ਪ੍ਰਭਾ ਹੈ ਸੰਯੁਕਤ ਸਦਾ ਹੈ
0: ਰਾਮੰਗ ਸਰੂਪ ਹੈ ਭੇਦੀ ਅਨੂਪ ਹੈ
1: ਸਮਸਤੋ ਪਰ ਰਾਜ ਹੈ ਸਦਾ ਸਰਬ ਸਾਜ ਹੈ
0: ਸੁਸਲਾਮ ਹੈ ਸਦੈਵ ਲਕਾਮ ਹੈ
1: ਪ੍ਰਭਾਤ ਸਰੂਪ ਹੈ ਅਗਾਧ ਹੈ ਅਨੂਪ ਹੈ
0: ਅਗਾਧ ਰੂਪ ਹੈ ਅਨਾਸ ਰੂਪ ਹੈ
1: ਅਨੰਗੀ ਅਨਾਮ ਹੈ ਤ੍ਰਿਪੰਗੀ ਤ੍ਰਿਕਾਮ ਹੈ
0: ਤ੍ਰਿਵਰਗੁਣ ਤ੍ਰਿਵਾਦੇ ਅਗੰਜੇ ਅਗਾਧੇ

ਨਾਮ ਕਲੀ ਮਹੱਲਾ ਤੀਜਾ ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।

0: ਮਨਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ
1: ਲਭ ਲੋਭ ਅਹੰਕਾਰ
0: ਕਨਿਓ ਥਿੱਕੀ ਵਾਲੋ ਨਿੱਕੀ ਇਤ ਮਾਰਗ ਜਾਣਾ।

0: ਕਲ ਗੱਲਾਂ ਗੱਲੀ ਕਿੰਨੇ ਨਾ ਪਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ
1: ਧਿਆਇਆ ਪਵਿੱਤ ਹੋਇਆ ਗੁਰਮੁਖ ਜਿਨੀ ਧਿਆਇਆ
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਇਆ
1: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ
0: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ

0: ਜਪੀਏ ਸਾਰੰਗ ਪਾਣੀ
1: ਕਹੇ ਨਾਨਕ ਸਦਾ ਗਾਵੇ ਹੋਏ ਸੱਚੀ ਬਾਣੀ
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ
1: ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ
0: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
1: ਹਰ ਨਿਤ ਕਰ ਸੁਣਾ ਕਛੂ ਨਾ ਜਾਣੀ
0: ਚਿਤ ਚਿਤ ਜਿਨ ਜਾ ਕਾ ਹਿਰ ਲਾਇਆ ਮਾਇਆ ਬੋਲਣ ਪਾਵੇ ਰਵਾਣੀ
1: ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
0: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾ ਹੋ
1: ਸ਼ਬਦ ਰਤਨ ਜਿਨ ਮਨ ਸਾਗਾ ਹੋ ਹੋਣਾ ਸਮਾਓ
0: ਸਬਦ ਛੇਤੀ ਮਨ ਮਿਲਿਆ ਸੱਚੇ ਲਾਇਆ ਪਾਓ
1: ਆਪੇ ਹੀਰਾ ਆਪੇ ਆਪੇ ਜਿਸਨੋ ਦੇਹ ਬੁਝਾਏ
0: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾ ਹੋ
1: ਆਪੇ ਹੁਕਮ ਰਤਾਏ
0: ਆਪੇ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ
1: ਥੋੜੇ ਬੰਧਨ ਹੋਵੇ ਮੁਖ ਤੋਂ ਸਬਦ ਮਨ ਵਸਾਏ
0: ਗੁਰਮੁਖ ਜਿਸਨੂੰ ਆਪ ਕਰੇ

0: ਕੁੜੀ ਸੰਸਾਰ ਭਰਮ ਸੱਤਾ ਸਤਿਆ ਰਹਿਣ ਵਿਹਾਣੀ
1: ਵਰ ਕੇ ਪਾਸਾਣੀ
0: ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਦਰ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ
1: ਮਾਤਾ ਕੇ ਉਦਰ ਮੈਂ ਮਨੋ
0: ਕਿਉ ਵਿਸਾਰਿਆ ਇਹ ਵਰਦਾਤਾ ਜਿਨ ਅਗਨ ਮੈਂ ਆਹਰ ਪਹੁੰਚਾਵ ਹੈ ਆਪਣੀ ਲਿਵਲਾਏ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ
1: ਕਹੇ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਸਾਰਿਆ
0: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ
1: ਮਾਇਆ ਅਗਨ ਸਭ ਇੱਕ ਜਹੀ ਕਾ ਖੇਲ ਵਜਾਇਆ
0: ਜਾ ਤਿਸ ਪਹਾੜਾ ਤਾ ਜੰਮਿਆ ਪਰਵਾਰ ਭਲਾ ਪਾਇਆ
1: ਲਿਵ ਚੁੜਕੀ ਲੱਗੀ ਤਿਸਾਂ ਮਾਇਆ ਅਮਰ ਵਤਾਇਆ
0: ਇਹ ਮਾਇਆ ਜਿਤ ਹਰ ਵਿਸਰੈ ਬੋ ਉਪਜੈ ਭਾਉ ਦੂਜਾ ਲਾਇਆ
1: ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲੈ ਵਿਰਾਗੀ ਤਿੰਨੇ ਵਿੱਚ ਪਾਇਆ
0: ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ
1: ਮੁੱਲ ਨਾ ਪਾਇਆ ਜਾਏ ਕਿਸੇ ਵਿੱਚ ਰਹੇ ਲੈ ਲੋਕ ਵਿਲਾਏ
0: ਐਸਾ ਸਤਿਗੁਰ ਜੇ ਮਿਲੇ ਤਿਸ ਤਿਸ ਨੂੰ ਸਿਰ ਸੌਂਪਿਆ ਵਿੱਚੋਂ ਆਪ ਜਾਏ
1: ਜਿਸ ਦਾ ਜਿਉ ਆਏ
0: ਹਰ ਆਪ ਮੁਲਕ

0: ਧਨ ਤੇਨਾ ਮਿਲਿਆ ਜਿਨ ਹਰਾ ਪੇ ਪਾਣਾ
1: ਹੈ ਨਾਨਕ ਹਰਾਸ ਮੇਰੀ ਮਨ ਹੋਆ ਵੰਜਾਰਾ
0: ਇਹ ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ
1: ਪਿਆਸ ਨਾ ਜਾਏ ਹੋਰ ਫਲੇ ਨਾ ਪਾਏ
0: ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਤ ਨਾ ਤ੍ਰਿਸ਼ਨਾ ਲਾਗੇ ਆਏ
1: ਇਹ ਹਰ ਰਸ ਕਾਮੀ ਪਾਇਆ ਸਤਿਗੁਰ ਮਿਲੇ ਜਗਾਏ
0: ਕਹੇ ਨਾਨਕ ਹੋਰ ਅਨ ਰਸ ਸਭ ਵਿਸਰੈ ਜਾ ਹਰ ਵਸੈ ਮਨ ਆਏ
1: ਇਹ ਸਰੀਰਾ ਮੇਰੇ ਆਤਮ ਹੋਤ ਰਖੀ ਤਾ ਤੂੰ ਜਗ ਮੈਂ ਆਇਆ
0: ਹਰ ਜੋਤ ਰਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ
1: ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਵਾਹ ਜਗਤ ਮਗਾਇਆ
0: ਗੁਰ ਪ੍ਰਸਾਦੀ ਬੁੱਝਿਆ ਤਾ ਚਲ

0: ਜਿਆ ਜਾ ਵੇਖਾ ਹਰ ਇੱਕ ਹੈ ਹਰ ਬਿਨਵ ਨਾ ਕੋਈ
1: ਕਹੇ ਨਾਨਕ ਇਹ ਨਿਰਧਾਰ
0: ਹੋਏ ਸ਼ਰਵਣੋ ਮੇਰੇ ਸਾਚੇ ਸੁਣਨੇ ਨੂੰ ਪਠਾਏ
1: ਸਾਚੇ ਸੁਣਨੇ।

ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠਿਆਂ ਸਭ ਦੁਖ ਜਾਇ ਤੇਗ ਬਹਾਦੁਰ ਸਿਮਰੀਐ ਕਰ ਨਉ ਨਿਧ ਆਵੇ ਤਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ ਕਲਗੀ ਤਰਪਿਤਾ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਰ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਿਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਾਗਦੀ ਜੋਤ ਜਾਹ ਰਾਜ ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਰ ਚਾਰ ਸਾਹਿਬ ਜਾਦੇ ਸਾਹਿਬ ਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬੱਤ ਸ਼ਹੀਦੋ ਮੁਰੀਦੋ ਸੱਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਧਰਮ ਹੇਤ ਸੀਸ ਦਿੱਤੇ ਤਿਨਾਂ ਗੁਰੂ ਦੇ ਪ੍ਰੇਮੀਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰਿਆ ਪਾਪੇ ਆਣੇ ਰਾਸ ਤੇ ਸਹਿ ਅੱਗੇ ਨਾਨਕਾ ਖਿਲੈ ਕੀ ਚਿਰ ਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇਤ ਬਿਰਧ ਕੀ ਪੈ ਜਰਹਿ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਹੋਵੇ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਬੁੱਧ ਵਿਵੇਕ ਰਹਿਤ ਰੱਛਿਆ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸ੍ਰੀ ਅਕਾਲ ਤਖ਼ਤ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਸ੍ਰੀ ਗੋਇੰਦਵਾਲ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੀ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮੇ ਜੀ ਦਮਤਾਣ ਜੀ ਮੁਕਤਸਰ ਜੀ ਪਾਉਂਟੇ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਜੀ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮਿਲੇ ਬੋਲੋ ਜੀ ਦਬੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਕਾਟ ਜੀ ਨਗੀਨਾ ਕਾਟ ਜੀ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾ ਸੰਜੁਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਨ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਪੰਜ ਬਾਣੀਆਂ ਦੇ ਨਿਤਨੇਮ ਦੀ ਅਰਦਾਸ ਹੈ ਜੀ ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਏ ਨੇ ਆਪ ਜੀ ਜਾਣ ਬੱਚੇ ਸਮਝ ਕੇ ਮੁਆਫ਼ ਕਰੋ ਪਿਛਲੇ ਔਗਣ ਬਖਸ਼ ਲਏ ਪ੍ਰਭ ਅੱਗੇ ਮਾਰਗ ਪਾਵੇ ਦੂਰੋਂ ਨੇੜਿਓਂ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੀਆਂ ਕਰਨਾ ਸੇਵਾਦਾਰਾਂ ਦੀ ਸੇਵਾ ਸਫਲੀ ਕਰਨੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਜੀ ਦੇ ਦੇਗਾਂ ਸੱਜ ਕੇ ਹਾਜ਼ਰ ਹਨ ਆਪ ਜੀ ਨੂੰ ਭੋਗ ਲੱਗੇ ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਹੁਣ ਦੀਵਾਨਾਂ ਦੇ ਸਮਾਪਤੀ ਲਈ ਸ੍ਰੀ ਮੁਖਵਾਕ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਗੁਰੂ ਗਰੀਬ ਨਿਵਾਜ ਆਪਣੇ ਸਾਜੇ ਨਿਵਾਜੇ ਖਾਲਸੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ ਹਰ ਮੈਦਾਨ ਫਤਿਹ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਓ, ਜਿੰਨੀ ਦੇਰ ਦੇਗ ਵਰਤ ਹੋ ਰਹੀ ਹੈ, ਤੁਸੀਂ ਦੇਖ ਲੈਣੀ ਨੇ, ਛਕਣੀ ਹੈ ਅਤੇ ਧਿਆਨ ਥੋੜ੍ਹਾ ਟਾਈਮ ਦਾ, ਸਕੈਜੂਅਲ ਦਾ। ਸਭ ਤੋਂ ਪਹਿਲਾਂ ਜਿੰਨੇ ਬੱਚੇ ਅੱਜ ਸਵੇਰ ਦੀ ਅਸੈਂਬਲੀ ਵਿੱਚ ਪਹੁੰਚੇ 8 ਵਜੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੁਸੀਂ ਸਾਰੇ ਬੱਚੇ ਨੇ ਹੁਣ ਬੈਠੇ ਇੱਥੇ, ਬੜੇ ਬੀਬੇ ਬੈਠੇ ਰਹੇ ਦਰਬਾਰ ਹਾਲ ਦੇ ਵਿੱਚ, ਨਿਤਨੇਮ ਸਮੇਂ ਸਾਰਿਆਂ ਨੇ ਨਿਤਨੇਮ ਸਰਵਣ ਕੀਤਾ, ਆਪ ਦਾ ਬਹੁਤ ਬਹੁਤ ਧੰਨਵਾਦ। ਅੱਜ ਦੀ ਘੜੀ ਆਪ ਦੀ ਸਫਲ ਕੀਤੀ ਵਾਹਿਗੁਰੂ ਜੀ ਨੇ। ਧਿਆਨ ਕਰਿਓ ਪੁੱਤ, ਇੱਕ ਮਿੰਟ। ਅਸੀਂ ਆਮ ਕਰਕੇ ਗੁਰਦੁਆਰੇ ਦੋ ਕਾਰਨਾਂ ਕਰਕੇ ਆਉਂਦੇ ਹਾਂ, ਦੋ ਕਾਰਨ ਕਰਕੇ। ਇੱਕ ਕਾਰਨ ਹੈਗਾ ਸਾਡੇ ਮਨ ਵਿੱਚ ਡਰ ਕਰਕੇ, ਅਸੀਂ ਡਰਦੇ ਹਾਂ ਕਿਸੇ ਚੀਜ਼ ਤੋਂ, ਮੌਤ ਤੋਂ ਡਰਦੇ ਹਾਂ, ਦੁੱਖਾਂ ਤੋਂ ਡਰਦੇ ਹਾਂ, ਹੋਰ ਚੀਜ਼ਾਂ ਤੋਂ ਡਰਦੇ ਹਾਂ ਅਸੀਂ, ਤਾਂ ਆ ਕੇ ਗੁਰੂ ਦੇ ਮੱਥਾ ਟੇਕਦੇ ਹਾਂ। ਮੈਂ ਆਪ ਸਾਡੇ ਮੇਰੇ ਵਰਗੇ ਦੀ ਗੱਲ ਕਰਦਾ ਮੈਂ। ਦੂਸਰਾ ਸਾਡਾ ਕਾਰਨ ਹੈ ਗੁਰਦੁਆਰਾ ਆਉਣ ਸਾਹਿਬ ਦਾ, ਉਹ ਹੈ ਲਾਲਚ, ਪਦਾਰਥਾਂ ਦੀ ਲੋੜ। ਜਾਂ ਅਸੀਂ ਲੋਭ ਵਸ ਆਉਂਦੇ ਗੁਰਦੁਆਰੇ, ਜਾਂ ਅਸੀਂ ਡਰ ਵਸ ਆਉਂਦੇ ਹਾਂ। ਸਤਿਗੁਰੂ ਜੀ ਨੇ ਕਿਹਾ ਕਿ ਜੇ ਤੂੰ ਗੁਰਦੁਆਰੇ ਆਉਣਾ, ਜੇ ਤੂੰ ਗੁਰੂ ਦੇ ਪਾਸ ਜਾਣਾ ਆ, ਪਰਮਾਤਮਾ ਕੋਲ ਜਾਣਾ ਆ, ਤਾਂ ਪ੍ਰੇਮ ਵਿੱਚ ਆ। ਜੇ ਆਉਣਾ ਪ੍ਰੇਮ ਵਿੱਚ ਆ, ਜਿਹਦੇ ਕੋਲ ਪ੍ਰੇਮ ਆ ਉਹਨੂੰ ਫਿਰ ਸੁੱਖ ਆਪੇ ਮਿਲ ਜਾਣੇ ਆ। ਜਿਹੜਾ ਪ੍ਰੇਮ ਨਾਲ ਆ ਗਿਆ, ਸਤਿਗੁਰੂ ਚਰਨਾਂ ਵਿੱਚ ਬੈਠ ਗਿਆ, ਉਹਦੇ ਸੁੱਖ ਆਟੋਮੈਟਿਕਲੀ ਉਹਨੂੰ ਮਿਲ ਜਾਣੇ ਆ, ਦੁੱਖ ਭੱਜ ਜਾਣੇ ਆ। ਜੇ ਅਸੀਂ ਕੈਂਪ ਵਿੱਚ ਹੀ ਆਏ ਹਾਂ, ਕਿਉਂਕਿ ਉਸ ਕੈਂਪ ਤੋਂ ਪਹਿਲਾਂ ਇੱਕ ਗੱਲਬਾਤ ਚੱਲ ਰਹੀ ਸੀ ਸੇਵਾਦਾਰਾਂ ਦੇ ਵਿੱਚ ਕਿ ਬੱਚਿਆਂ ਦਾ ਡਿਸਿਪਲਿਨ, ਅਨੁਸ਼ਾਸਨ ਜਿਹੜਾ ਕਿਵੇਂ ਕਾਇਮ ਕੀਤਾ ਜਾ ਸਕੇ। ਇੱਕ ਤਾਂ ਮੇਰੇ ਵਰਗਾ ਸੁਭਾਅ ਹੈਗਾ ਬੱਚਿਆਂ ਨੂੰ ਦਬਕ ਕੇ, ਥੋੜ੍ਹਾ ਜਿਹਾ ਡਰ ਦੇ ਕੇ, ਅਤੇ ਇੱਕ ਵਿਚਾਰ ਆਇਆ ਕਿ ਬੱਚਿਆਂ ਵਾਸਤੇ ਕੁਛ ਪ੍ਰਾਈਜ਼ ਰੱਖੇ ਜਾਣ, ਕੁਛ ਚੀਜ਼ ਰੱਖੀ ਜਾਵੇ, ਉਹਨਾਂ ਦੇ ਅਟੈਂਡੈਂਸ ਲਈ ਜਾਵੇ। ਅਤੇ ਬਾਅਦ ਜਦੋਂ ਮੀਟਿੰਗ ਖਤਮ ਹੋਈ, ਮੈਂ ਬੈਠਾ ਘਰ ਸੋਚ ਰਿਹਾ ਸੀ ਕਿ ਇਹਨਾਂ ਵਿੱਚ ਦੋਨੋਂ ਚੀਜ਼ਾਂ ਹਨ, ਡਰ ਅਤੇ ਲਾਲਚ। ਜਾਂ ਤੁਹਾਨੂੰ ਲਾਲਚ ਦੀ ਹੈ, ਤੁਸੀਂ ਕੈਂਪ ਜਾਓ ਤੁਹਾਨੂੰ ਆਹ ਚੀਜ਼ ਮਿਲੂਗੀ, ਮੰਮੀ ਪਾਪਾ ਵੀ ਕਹਿੰਦੇ ਹੈਗੇ ਆ, ਉਹ ਪੁੱਤ ਤੂੰ ਕੈਂਪ ਚੱਲ ਜਾ, ਮੈਂ ਤੈਨੂੰ ਆਹ ਚੀਜ਼ ਲੈ ਕੇ ਦਊਂਗੀ। ਉੱਥੇ ਵਿੱਚ ਕੀ ਹੈਗਾ ਸਾਡਾ, ਇੱਕ ਲਾਲਚ। ਜਾਂ ਅਸੀਂ ਡਰ ਦੇ ਵਿੱਚ ਆਉਂਦੇ ਹਾਂ। ਅਤੇ ਤੁਸੀਂ ਕੈਂਪ ਵਿੱਚ ਆਉਣਾ ਜੇ ਪ੍ਰੇਮ ਦੇ ਨਾਲ, ਤੁਹਾਡੇ ਅੰਦਰੋਂ ਇੱਕ ਪ੍ਰੇਮ ਬਣੇ ਵਾਹਿਗੁਰੂ ਦੇ ਵਾਸਤੇ, ਉਹ ਪ੍ਰੇਮ ਬਣਨਾ ਚਾਹੀਦਾ, ਤਾਂ ਅਸੀਂ ਜਿਹੜਾ ਸਾਡਾ ਆਇਆ ਵੀ ਸਫਲ ਹੋ ਜਾਵੇਗਾ। ਸਤਿਗੁਰੂ ਨੇ ਹੁਕਮ ਵੀ ਹੁਣ ਸਾਨੂੰ ਕੀਤਾ, ਸੂਹੀ ਮਹੱਲਾ ਪਹਿਲਾ, ਜਿਨ ਕੋ ਭਾਂਡੇ ਭਾਓ ਤਿਨਾ ਸਵਾਰ ਸੀ। ਭਾਂਡਾ ਹੁਣ ਸ਼ਬਦ ਬਹੁਤ ਹੁੰਦਾ ਸਤਿਗੁਰੂ ਵਿੱਚ। ਕੱਲ੍ਹ ਵੀ ਅਸੀਂ ਇੱਕ, ਮੈਂ ਜਗ੍ਹਾ ਗਿਆ ਸੀ, ਉੱਥੇ ਵੀ ਹੁਕਮਨਾਮਾ ਆਇਆ, ਭਾਂਡਾ ਆਤਮੀ ਹੱਥਾ ਧੋਥਾ ਅੱਛਾ ਨਾ ਹੋਏ ਸੀ। ਉੱਥੇ ਭਾਂਡੇ ਦੀ ਗੱਲ ਕੀਤੀ, ਭਾਂਡਾ ਕੀ ਸਾਡਾ ਸਰੀਰ, ਜਾਂ ਸਾਡਾ ਸਰੀਰ ਆ ਨਾ, ਜਿਹਦੇ ਵਿੱਚ ਪ੍ਰੇਮ ਆ, ਜਿਹਦੇ 'ਚ ਭਾਓ ਆ, ਫਿਰ ਤਾਂ ਅਸੀਂ ਬਹੁਤ ਕੁਛ ਪੜ੍ਹਦੇ ਹਾਂ, ਅਸੀਂ ਹਮੇਸ਼ਾ ਕਰਦੇ ਹਾਂ ਕਿ ਪ੍ਰੇਮ ਕਰਨਾ, ਰਾਈਟ, ਵਾਹਿਗੁਰੂ ਨੂੰ ਹਮੇਸ਼ਾ ਪ੍ਰੇਮ ਕਰਨਾ। ਸੋ ਅਸੀਂ ਕੈਂਪ ਵਿੱਚ ਆਉਣਾ, ਖੁਸ਼ ਹੋ ਕੇ ਆਉਣਾ, ਅਤੇ ਇੱਥੇ ਆ ਕੇ ਬੈਠਣਾ, ਸਮੇਂ ਸਿਰ ਆਉਣਾ ਅਤੇ ਸਮੇਂ ਸਿਰ ਜਾਣਾ। ਹੁਣ ਅੱਜ ਜਿਹੜੇ ਤਾਂ ਬੱਚੇ ਸਵੇਰੇ 8 ਵਜੇ ਆ ਗਏ ਸੀਗੇ, ਜਿਹੜੇ ਅੱਜ ਸਵੇਰੇ ਸਮਾਗਮ ਵਿੱਚ, ਸਵੇਰੇ ਜਿਹੜਾ ਸਾਡੀ ਅਸੈਂਬਲੀ ਸੋਚ ਆ ਗਏ ਸੀਗੇ, ਉਹ ਤਾਂ ਹੁਣ ਜਾਣਗੇ, ਉਹ ਤਾਂ ਹੁਣ ਇੱਥੋਂ ਮੱਥਾ ਟੇਕ ਕੇ ਜਾਣਾ, ਤੁਸੀਂ ਆਪਣਾ ਬ੍ਰੇਕਫਾਸਟ ਕਰਨਾ ਅਤੇ ਚਾਹ ਵਾਲਾ ਜੋ ਵੀ ਬਣਿਆ ਹੈ ਉੱਥੇ ਛਕਣਾ ਆਪਾਂ ਨੇ। ਅਤੇ ਜਿਹੜੇ ਨਹੀਂ ਆਏ 8 ਵਜੇ, ਜਿਹੜੇ ਬਾਅਦ 'ਚ ਆਏ ਆ, ਉੱਥੇ ਬੈਠੇ ਰਹਿਣਗੇ, ਆਪਾਂ ਫਿਰ ਉਹਨਾਂ ਦਾ ਡਿਫਰੈਂਟ ਸੈਸ਼ਨ ਹਲਾਵਾਂਗੇ, ਠੀਕ ਹੈ ਜੀ। ਆਪੇ ਹੁਣ ਤੁਸੀਂ, ਮੈਨੂੰ ਇੱਥੇ ਪਤਾ ਆ, ਆਈ ਟੂ ਦਾ ਪਿਕਚਰ, ਮੈਂ ਫੋਟੋ ਲੈ ਲਈ ਸਾਰਿਆਂ ਦੀ ਜਿਹੜੇ ਆਏ ਸੀ ਸਵੇਰੇ। ਜਿਹੜੇ ਸਵੇਰੇ ਆਏ ਸੀ ਉਹ ਜਾਣਗੇ, ਜਿਹੜੇ ਬਾਕੀ ਨਹੀਂ ਆਏ ਸੀ ਉਹ ਬੈਠੇ ਰਹਿਣਗੇ ਇੱਥੇ, ਠੀਕ ਹੈ ਜੀ। ਆਪਣਾ ਜਿਹੜਾ ਸੈਸ਼ਨ ਇੱਥੇ ਹੋਵੇਗਾ, ਭਾਈ ਸਾਹਿਬ ਸਾਡੇ ਕੋਲ ਆਏ ਹੈਗੇ ਆ, ਅਤੇ ਤੁਹਾਡਾ ਇੱਥੇ ਕਲਾਸ ਵਿੱਚ ਜਿਹੜੀ ਅੱਜ ਸਵੇਰ ਦੀ ਅਸੈਂਬਲੀ ਤੁਸੀਂ ਮਿਸ ਕੀਤੀ ਹੈਗੀ ਆ, ਉਹ ਅਸੈਂਬਲੀ ਤੁਹਾਡੀ ਹੁਣ ਹੋ ਜਾਵੇਗੀ, ਠੀਕ ਹੈ ਜੀ। ਅਤੇ ਤੁਹਾਡੇ ਹੁਣ ਕਿਉਂਕਿ 10:30 ਹੋ ਗਏ ਆ, ਅਤੇ ਆਪਣਾ ਹੁਣ ਖਾ ਪੀ ਕੇ ਬੈਥਰੂਮ ਜਾ ਕੇ, ਅਗੇਨ ਮੈਂ ਦੁਬਾਰਾ ਬੇਨਤੀ ਕਰਦਾ ਤੁਹਾਨੂੰ, ਹੁਣ ਬ੍ਰੇਕ ਟਾਈਮ ਹੈਗਾ ਤੁਹਾਡੇ ਕੋਲ,
ਉਹਦੇ 'ਚ ਤੁਸੀਂ ਥੋੜ੍ਹਾ ਨੱਠ ਭੱਜ ਲਓ, ਆਪਣੀ ਲੱਤਾਂ ਸਿੱਧੀਆਂ ਕਰ ਲਓ, ਖਾ ਲਓ, ਛੱਕ ਲਓ, ਛੱਕਣਾ ਵੀ ਪ੍ਰੇਮ ਦੇ ਨਾਲ। ਹੁਣ ਦੇਖੋ ਫਿਰ ਉੱਥੇ ਗੱਲ ਆ ਗਈ, ਇਹ ਨਹੀਂ ਹੈਗਾ ਉਹ ਚੀਜ਼ ਲਈ ਚੱਕੀ 'ਤੇ ਖੜ੍ਹੇ ਹੋਏ ਖਾ ਕੇ ਉਹ ਭੱਜ ਗਏ, ਛੱਕਣਾ ਵੀ ਪ੍ਰੇਮ ਦੇ ਨਾਲ ਬੈਠ ਕੇ ਆਰਾਮ ਦੇ ਨਾਲ। ਪਹਿਲਾਂ ਜਦੋਂ ਨਾ ਮਿਲ ਗਿਆ ਸਾਨੂੰ ਪ੍ਰਸ਼ਾਦਾ, ਵਾਹਿਗੁਰੂ ਜੀ ਧਿਆਨ ਮੇਰੇ ਵੱਲ, ਧਿਆਨ ਇੱਧਰ, ਜਦੋਂ ਪ੍ਰਸ਼ਾਦਾ ਮਿਲ ਗਿਆ ਆਪਾਂ ਨੂੰ, ਉਸ ਵੇਲੇ ਪਹਿਲਾਂ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਅਰਦਾਸ ਕਰ ਲੈਣੀ ਹੈ, ਸੱਚੇ ਪਾਤਸ਼ਾਹ ਸ਼ੁਕਰ ਆ ਵਾਹਿਗੁਰੂ ਜੀ ਮੈਨੂੰ ਅੱਜ ਦਾ ਸ਼ਾਹ ਬੱਲਾ ਮਿਲ ਗਿਆ, ਮੈਨੂੰ ਬ੍ਰੇਕਫਾਸਟ ਮਿਲ ਗਿਆ ਸਵੇਰ ਦਾ, ਅੱਜ ਅਰਦਾਸ ਕਰ ਲੈਣੀ ਪਹਿਲਾਂ ਆਪਣੀ ਅਰਦਾਸ, ਅਰਦਾਸ ਕਰਕੇ ਛੱਕਣਾ ਆ, ਛੱਕ ਕੇ ਫਿਰ ਆਪਣੇ ਜਿਹੜੇ ਖੇਡਣਾ ਆ ਅਤੇ ਜਾਣਾ ਆ, ਉਹ ਤੋਂ ਬਾਅਦ ਬੈਥਰੂਮ ਜਾ ਕੇ ਆਪਣਾ ਚਾਹ ਅਸੀਂ ਕਲਾਸ ਵਿੱਚ ਜਾਣਾ ਆ। ਅਤੇ ਤੁਸੀਂ 10:55 'ਤੇ 10:55, ਹੁਣ ਸਾਡੇ ਕੋਲ 11:10 ਵਾਹਿਗੁਰੂ 10:30 ਹੋਏ ਆ, ਤੁਹਾਡੇ ਕੋਲ 25 ਮਿੰਟ ਹੈਗੇ ਆ, 10:55 'ਤੇ ਤੁਸੀਂ ਸਾਰਿਆਂ ਨੇ 209 ਨੰਬਰ ਕਮਰੇ 'ਚ ਪਹੁੰਚ ਜਾਣਾ ਸਾਰਿਆਂ ਨੇ, ਠੀਕ ਹੈ ਜੀ। ਅਤੇ ਹੁਣ ਆਪਣੀ ਦੀਵਾਨ ਦੀ ਇੱਥੇ ਸਮਾਪਤੀ ਹੈਗੀ ਆ, ਸਮਾਂ ਹੋ ਗਿਆ ਆਪਣਾ। ਅਤੇ ਜਿਹੜੇ ਬੱਚੇ ਸਵੇਰੇ ਆਏ ਸੀ 8 ਵਜੇ, ਜਿਹੜੇ ਸਵੇਰ ਦੀ ਅਸੈਂਬਲੀ 'ਚ ਆਏ ਸੀ, ਉਹ ਹੁਣ ਮੱਥਾ ਟੇਕੇ ਜਾ ਸਕਦੇ ਹੈਗੇ ਸਾਰੇ ਜਣੇ, ਅਤੇ ਜਿਹੜੇ ਬਾਕੀ ਉਹ ਬੱਚੇ ਬੈਠੇ ਰਹਿਣਗੇ ਇੱਥੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੁਬਾਰਾ ਫਿਰ ਦੱਸਦਾ, ਜਿਹੜੇ ਬੱਚੇ ਸਵੇਰੇ ਆਏ ਸੀ ਉਹ ਤੁਸੀਂ ਜਾ ਸਕਦੇ ਹੈਗੇ ਆ, ਸਵੇਰੇ ਆਏ ਸੀ ਜਿਹੜੇ ਸਵੇਰੇ ਮੱਥਾ ਟੇਕੋ, ਮੱਥਾ ਟੇਕ ਕੇ ਆਪਣੇ ਲੰਗਰ ਹਾਲ ਵਿੱਚ ਚਲੇ ਜਾਣ।

0: ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਨੌਵੇਂ ਮਹੱਲੇ ਦੇ ਸਲੋਕ ਸਰਵਣ ਕੀਤੇ ਹਨ, ਉਪਰੰਤ ਰਾਮ ਕਲਸ਼ ਸਾਜੀ ਦੇ ਪਾਠ ਹੋਏ ਹਨ। ਸੋ ਅੱਜ ਆਪਾਂ ਉਸ ਵਿਛੜੀ ਆਤਮਾ ਸਰਦਾਰ ਹਰਵਿੰਦਰ ਸਿੰਘ ਜੀ, ਜੋ ਪਿਛਲੀ ਦਿਨੀ ਸਾਨੂੰ ਵਿਛੋੜਾ ਦੇ ਗਏ ਹਨ, ਉਹਨਾਂ ਦਾ ਪੰਜ ਪੋਤ ਸ਼ਹੀਦ ਨੂੰ ਅਗਨ ਭੇਟ ਕਰਕੇ ਆਪਾਂ ਗੁਰਦੁਆਰਾ ਸਾਹਿਬ ਆਏ ਹਾਂ। ਸੋ ਪਰਿਵਾਰ 'ਤੇ ਬਹੁਤ ਦੁੱਖ ਦੀ ਘੜੀ ਹੈ, ਜੋ ਉਹਨਾਂ ਨੂੰ ਬਹੁਤ ਦੁੱਖ ਹੈ ਪਰਿਵਾਰ 'ਤੇ। ਸੋ ਬਰਾੜ ਸਾਹਿਬ ਸਾਡੇ ਕੁਲਦੀਪ ਸਿੰਘ ਜੀ ਬਰਾੜ ਜੀ ਨੇ ਦੱਸਿਆ ਹੈ ਕਿ ਜੋ ਸਰਦਾਰ ਹਰਵਿੰਦਰ ਸਿੰਘ ਜੀ ਸੀ, ਉਹਨਾਂ ਨੂੰ ਅਚਾਨਕ ਹੀ ਕੋਈ ਸੈਲੈਂਟ ਅਟੈਕ ਆਇਆ ਹੈ, ਉਸ ਦੇ ਨਾਲ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਸਾਰੇ ਪਰਿਵਾਰ ਨੂੰ ਪਾਣਾ ਮਰਨ ਦਾ ਬਲ ਬਖਸ਼ਣ, ਬੱਚਿਆਂ ਨੂੰ, ਸਾਖ ਸੰਬੰਧੀਆਂ ਨੂੰ, ਭੈਣ ਭਰਾਵਾਂ ਨੂੰ, ਮਿੱਤਰਾਂ ਨੂੰ, ਯਾਰ ਦੋਸਤਾਂ ਨੂੰ। ਸੋ ਹੁਣ ਆਪਾਂ ਬੈਰਾਗ ਮਈ ਕੀਰਤਨ ਕਰਾਂਗੇ। ਗੁਰੂ ਮਹਾਰਾਜ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ। ਆਓ ਸਾਰੇ ਰਲ ਕੇ ਆਪਾਂ ਸ਼ਬਦ ਦੀ ਹਾਜ਼ਰੀ।

ਗੁਰੂ ਮਹਾਰਾਜ ਕਿਰਪਾ ਕਰਨ, ਸਰਦਾਰ ਹਰਿੰਦਰ ਸਿੰਘ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਜੋ ਸਰਦਾਰ ਹਰਿੰਦਰ ਸਿੰਘ ਦਾ ਪਰਿਵਾਰ ਜ਼ਿਲ੍ਹਾ ਲੁਧਿਆਣੇ ਦੇ ਨਾਲ ਸੰਬੰਧ ਸਨ, ਸੋ ਇਸ ਇਲਾਕੇ ਦੇ, ਸਾਡਾ ਵੀ ਇਲਾਕਾ ਲੁਧਿਆਣਾ ਹੀ ਹੈ, ਅਸੀਂ ਵੀ ਲੁਧਿਆਣੇ ਤੋਂ ਹੀ ਹਾਂ। ਤੋ ਭਾਈ ਸਾਹਿਬ ਨੇ ਦੱਸਿਆ ਵੀ ਝਾਂਡੇ ਪਿੰਡ ਦੇ ਸਨ, ਸੋ ਸਾਡੇ ਇਲਾਕੇ ਨੂੰ ਵੀ ਬਹੁਤ ਘਾਟਾ ਪਿਆ ਹੈ ਇਹਨਾਂ ਦਾ ਜਾਣ ਦੇ ਨਾਲ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਸਾਰੇ ਪਰਿਵਾਰ ਨੂੰ ਪਾਣਾ ਬਖਸ਼ਣ। ਆਓ ਸਾਰੇ ਆਪਾਂ ਰਲ ਕੇ ਅਨੰਦ ਸਾਹਿਬ ਦਾ ਜਾਪ ਕਰੀਏ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਤੁਧ ਆਗੇ ਅਰਦਾਸ ਹਮਾਰੀ। ਜਿਉ ਪਿੰਡ ਸਭ ਤੇਰਾ, ਕਹ ਨਾਨਕ ਸਭ ਤੇਰੀ ਵਡਿਆਈ। ਕੋਈ ਨਾਂ ਨਾ ਜਾਣੇ ਮੇਰਾ ਅਰਦਾਸ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕਿਆ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨਾਉ। ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆਂ ਦੇ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਕਰਨ ਆਉਣ ਦਿਆਵੇ ਧਾਏ ਸਭ ਥਾਵੇਂ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਿਉਣਾ ਜੀ ਸਹਾਇ। ਦਸਾਂ ਪਾਤਸ਼ਾਹਾਂ ਦੀ ਜੋ ਧੰਨ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੇ ਦਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚੇਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘ ਨੇ ਧਰਮੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸੂਰਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਅਮਨ ਕਾ ਸਦਕਾ ਸਰਬ ਸੁਖ ਹੋਇਆ ਜਹਾਂ ਜਹਾਂ ਖਾਲਸਾ ਜੀ ਸਾਹਿਬ ਥਾਂ ਥਾਂ ਰਚਿਆ ਰਿਆਇਤ ਦੇਖ।

ਦਾਨ, ਵਿਸਾਵ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਚੰਡੇ ਬੰਗੇ, ਜੁਗੋ ਜੁਗਾ ਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਰਦੇ ਰਾਖੇ, ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ, ਬੇਨਤੀ ਜੋਦਰੀ ਵਾਹਿਗੁਰੂ ਜੀ, ਆਪ ਜੀ ਦਾ ਪ੍ਰਮਾਣ ਜਿਹਾ ਚਿਰੀ ਲਿਖਿਆ, ਤੇਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ, ਸੱਦੇ ਉੱਠੀ ਜਾਏ ਦੇ ਮਾਂ ਬਾਪ ਅਨੁਸਾਰ, ਆਪਦੇ ਦਰ ਕਰਦੇ ਪ੍ਰੀਤਵਾਨ ਸਰਦਾਰ ਹਰਵਿੰਦਰ ਸਿੰਘ ਜੀ, ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਹੋਇਆਂ ਮਾਤ ਲੋਕ ਤੋਂ ਚਲਾਣਾ ਕਰ ਗਏ ਗੁਰੂ ਪਾਤਸ਼ਾਹ, ਤਿਨ੍ਹਾਂ ਦੇ ਪੰਜ ਭੌਤਿਕ ਸਰੀਰ ਨੂੰ ਅਗਨ ਭੇਟ ਕਰਨ ਉਪਰੰਤ ਪਰਿਵਾਰ ਵੱਲੋਂ ਗੁਰੂ ਪਾਤਸ਼ਾਹ ਜੀ ਸਰਦਾਰ ਹਰਵਿੰਦਰ ਸਿੰਘ ਜੀ ਦੀ ਆਤਮਕ ਸ਼ਾਂਤੀ ਲਈ ਰੱਖੇ ਹੋਏ ਸਹਿਜ ਪਾਠ ਦੇ ਭੋਗ ਪਵਾਏ ਗਏ, ਉਪਰੰਤ ਰਸ ਪਿੰਨੇ ਅਤੇ ਵੈਰਾਗਮਈ ਕੀਰਤਨ ਹੋਇਆ ਗੁਰੂ ਪਾਤਸ਼ਾਹ ਜੀ, ਛੇਵੇਂ ਪੁੜੀ ਆਨੰਦ ਸਾਹਿਬ ਜੀ ਦਾ ਜਾਪ ਹੋਏ, ਸਮੁੱਚੀਆਂ ਸੇਵਾਵਾਂ ਕਰਦਿਆਂ, ਬਾਣੀ ਪੜ੍ਹਦਿਆਂ, ਗੋਚ ਬੈਠਦਿਆਂ, ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਵਾਹਿਗੁਰੂ, ਅਣਜਾਣ ਬੱਚੇ ਸਮਝ ਕੇ ਮੁਆਫ਼ ਕਰਨਾ, ਸਰਦਾਰ ਹਰਵਿੰਦਰ ਸਿੰਘ ਜੀ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਤਿਨ੍ਹਾਂ ਦੇ ਪਰਿਵਾਰ ਬੀਬੀ ਸੁਰਿੰਦਰ ਕੌਰ, ਲੜਕਾ ਅਰਮਾਨ ਸਿੰਘ ਅਤੇ ਅਰਨਪ੍ਰੀਤ ਨੂੰ ਗੁਰੂ ਪਾਤਸ਼ਾਹ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਗੁਰੂ ਪਾਤਸ਼ਾਹ ਜੀਓ। ਪਰਿਵਾਰ ਨੇ ਆਪਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਨੂੰ ਸੋਹਣੇ ਰੁਮਾਲੇ ਹਾਜ਼ਰ ਕੀਤੇ ਨੇ, ਆਪ ਅੰਗੀਕਾਰ ਕਰਨਾ, ਪਰਿਵਾਰ ਦੇ ਲੋਕ ਪਰਲੋਕ ਵਿੱਚ ਪੜਦੇ ਕੱਜ ਲੈਣੇ, ਪੰਚਮ ਕੜਾਹ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨਿਆਂ ਪ੍ਰਸ਼ਾਦ ਸਾਧ ਸੰਗ ਦੇ ਰਸਨੀ ਲਾਇਕ ਹੋਵੇ, ਜੋ ਸਕੇ ਤੇਰਾ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ ਗੁਰੂ ਪਾਤਸ਼ਾਹ। ਜਿਨ੍ਹਾਂ ਖਜ਼ਾਨਿਆਂ ਵਿੱਚੋਂ ਰਸਤਾਂ ਬਸਤਾਂ ਆਈਆਂ ਨੇ, ਸੋ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸਰਦਾਰ ਹਰਵਿੰਦਰ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਕਾਲ ਲਈ ਨਿਵਾਸ ਬਖਸ਼ਿਸ਼ ਕਰਨਾ, ਪਿੱਛੋਂ ਸਾਕ ਸੰਬੰਧੀ ਰਿਸ਼ਤੇਦਾਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਛੇ ਪੁੜੇ ਆਨੰਦ ਸਾਹਿਬ ਜੀ ਕੀ ਅਰਦਾਸ, ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਹਾਜ਼ਰੀ ਦਰ ਕਰ ਸਚਗੁਣ ਕੇ ਪ੍ਰਵਾਨ ਕਰਨੀ, ਦਰੋਂ ਕਰੋਂ ਪਾਵਾਂ ਅਟਲ ਹੁਕਮਨਾਮੇ ਬਖਸ਼ ਕੇ ਕਿਰਤਾਰਥ ਕਰਨਾ, ਸਹੀ ਪਿਆਰੇ ਜਨਮ ਮਿਲਣਾ, ਜਨਮ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੇ ਨੁਰੀ ਅਰਸ਼ੋਂ ਕੁਰਸੋਂ ਛੱਟੀਐ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਬੇਨਤੀ ਕਰਾਂਗਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਜਸਵਿੰਦਰ ਸਿੰਘ ਜੀ ਜੰਡੀ ਸਾਹਿਬ ਮਾਈਕ 'ਤੇ ਆਉਣ ਅਤੇ ਸੰਗਤ ਦਾ ਧੰਨਵਾਦ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ। ਕੁਝ ਦਿਨ ਪਹਿਲਾਂ ਸਤਿਕਾਰਯੋਗ ਸਵਰਗ ਵਾਸੀ ਹਰਵਿੰਦਰ ਸਿੰਘ ਜੀ ਜਿਤਨੀ ਕੁਮਾਰਾ ਨੇ ਉਹਨਾਂ ਨੂੰ ਸਵਾਸਾ ਰੂਪੀ ਪੂੰਜੀ ਦੀ ਬਖਸ਼ਿਸ਼ ਕੀਤੀ, ਉਸ ਨੂੰ ਭੋਗ ਕਰਕੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸੱਜਣਾਂ ਮਿੱਤਰਾਂ ਨੂੰ, ਸਭਨਾਂ ਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜੇ। ਉਹਨਾਂ ਦੇ ਪੰਜ ਭੂਤਿਕ ਸਰੀਰ ਦੇ ਸੰਸਕਾਰ ਤੋਂ ਬਾਅਦ ਪਰਿਵਾਰ ਵੱਲੋਂ ਉਹਨਾਂ ਦੇ ਜੀਵਨ ਸਾਥੀ ਭੈਣ ਜੀ ਸੁਰਿੰਦਰ ਕੌਰ ਅਤੇ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਅਲਾਣੀਆਂ ਦੀ ਬਾਣੀ ਪੜ੍ਹੀ ਗਈ ਹੈ ਅਤੇ ਬਰਾਗਮਈ ਕੀਰਤਨ ਹੋਇਆ ਹੈ। ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਦਾ ਜਥਾ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਪਾਠੀ ਸਿੰਘਾਂ ਦਾ ਧੰਨਵਾਦ ਜਿਨ੍ਹਾਂ ਨੇ ਸਹਿਜ ਪਾਠ ਸਾਹਿਬ ਜੀ ਦੀ ਬਾਣੀ ਪੜ੍ਹੀ ਅਤੇ ਸਾਰਾ ਪਰਿਵਾਰ ਰੋਜ਼ਾਨਾ ਆ ਕੇ ਗੁਰੂ ਜੀ ਦੇ ਚਰਨ ਪਰਸਦੇ ਸਨ, ਗੁਰਬਾਣੀ ਸਰਵਣ ਕਰਦੇ ਸਨ। ਅਤੇ ਨਾਲ ਹੀ ਮੈਂ ਸਤਿਕਾਰਯੋਗ ਜਿੱਥੇ ਮੈਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਕਿ ਸਾਨੂੰ ਦਰਸ਼ਨ ਦਿਦਾਰੇ ਦਿੱਤੇ, ਉੱਥੇ ਸਤਿਕਾਰਯੋਗ ਗਿਆਨੀ ਨਰਿੰਦਰਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਪਹਿਲਾਂ ਇਹ ਫਿਨਰ ਹੋਮ ਦੇ ਵਿੱਚ ਗਏ ਅਤੇ ਅਰਦਾਸ ਬੇਨਤੀ ਕੀਤੀ, ਹੁਣ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਉਹਨਾਂ ਨੇ ਅਰਦਾਸ ਬੇਨਤੀ ਕੀਤੀ, ਜੋ ਅੰਤਿਮ ਅਰਦਾਸ ਹੈ ਉਹ ਕਰਕੇ ਗੁਰੂ ਜੀ ਦੇ ਹੁਕਮ ਸਰਵਣ ਕਰਾਏ। ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਸੰਗਤ ਦਾ ਬਹੁਤ ਬਹੁਤ ਧੰਨਵਾਦ। ਜਦੋਂ ਤੋਂ ਇਹ ਭਾਣਾ ਵਾਪਰਿਆ, ਤੁਸੀਂ ਇਹਨਾਂ ਦੇ ਘਰ ਗ੍ਰਹਿ ਵਿਖੇ ਜਾ ਕੇ ਅਤੇ ਸੰਸਕਾਰ 'ਤੇ ਪਹੁੰਚ ਕੇ ਹੁਣ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਜੋ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਦੁੱਖ ਵੰਡਾਇਆ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਜੋ ਸਾਡੀ ਇਹ ਰਵਾਇਤ ਹੈ ਕਿ ਜਦੋਂ ਪਰਿਵਾਰ ਵਿੱਚੋਂ ਵੱਡਾ ਚਲਿਆ ਜਾਂਦਾ ਅਤੇ ਉਸ ਦੀਆਂ ਰਹਿੰਦੀਆਂ ਜ਼ਿੰਮੇਵਾਰੀਆਂ ਦੀ ਜਿਹੜੀ ਦਸਤਾਰ ਹੁੰਦੀ ਹੈ ਉਹ ਉਹਨਾਂ ਦੇ ਵੱਡੇ ਸਪੁੱਤਰ ਦੇ ਸਿਰ 'ਤੇ ਸਜਾਈ ਜਾਂਦੀ ਹੈ। ਸੋ ਭੈਣ ਜੀ ਸੁਰਿੰਦਰ ਕੌਰ, ਉਹਨਾਂ ਦਾ ਪੇਕਾ ਪਰਿਵਾਰ ਜੋ ਦਸਤਾਰ ਲੈ ਕੇ ਆਇਆ ਹੈ, ਉਹ ਮੈਂ ਬੱਚਾ ਅਰਮਾਨ ਸਿੰਘ ਜੋ ਵੱਡਾ ਸਪੁੱਤਰ ਹੈ ਉਸ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਪਹਿਲਾਂ ਮੱਥਾ ਟੇਕ ਕੇ ਅਤੇ ਗੁਰੂ ਘਰ ਦੀ ਜੋ ਗੁਰੂ ਸਾਹਿਬ ਜੀ ਆਸ਼ੀਰਵਾਦ ਆ ਉਹ ਪਹਿਲਾਂ ਸਰੋਪਾ ਲੈ ਲਵੇ। ਇਹ ਜੋ ਸਮਰੱਥਾ ਜ਼ਿੰਮੇਵਾਰੀਆਂ ਉਹਨੂੰ ਨਿਭਾਉਣ ਦਾ ਮਹਾਰਾਜ ਬਲ ਬਖਸ਼ੇ। ਮੈਂ ਗਿਆਨੀ ਨਰਿੰਦਰਪਾਲ ਸਿੰਘ ਜੀ ਹੁਣਾਂ ਨੂੰ ਬੇਨਤੀ ਕਰਦਾ ਕਿ ਬੱਚਾ ਅਰਮਾਨ ਸਿੰਘ ਉਹ ਆ ਕੇ ਮੱਥਾ ਟੇਕ ਕੇ ਪਹਿਲਾਂ ਸਰੋਪਾ ਲੈ ਲਏ, ਫਿਰ ਮੱਥਾ ਟੇਕ ਕੇ ਅੱਗੇ ਬੈਠ ਜਾਏ। ਜੋ ਭੈਣ ਜੀ ਦਾ ਪੇਕਾ ਪਰਿਵਾਰ ਉਹਨਾਂ ਵੱਲੋਂ ਦਸਤਾਰ ਆਈ ਆ, ਸਤਿਕਾਰਯੋਗ ਹਰਬੰਸ ਸਿੰਘ ਹੁਣਾਂ ਨੂੰ ਮੈਂ ਬੇਨਤੀ ਕਰਾਂਗਾ, ਨਾਲ ਗਿਆਨੀ ਜੀ ਹੋ ਜਾਣਗੇ ਅਤੇ ਨਾਲ ਮੈਂ ਇਹਨਾਂ ਦੇ ਪਰਿਵਾਰਕ ਜ਼ਿੰਮੇਵਾਰ ਸੱਜਣ ਸਤਿਕਾਰਯੋਗ ਅਵਤਾਰ ਸਿੰਘ ਜੀ ਬਾਸੀ, ਸਤਿਕਾਰਯੋਗ ਸਰਦਾਰ ਕੁਲਦੀਪ ਸਿੰਘ ਬਰਾੜ, ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਨਾਲ ਹੋ ਕੇ ਅਤੇ ਜੋ ਬੱਚੇ ਨੂੰ ਜ਼ਿੰਮੇਵਾਰੀਆਂ ਦੀ ਦਸਤਾਰ ਉਹ ਦਿੱਤੀ ਜਾਵੇ।

ਹੁਣ ਜਿਹੜੀ ਦਸਤਾਰ ਦੇਣੀ ਆ ਉਹ ਮੈਂ ਜਿਵੇਂ ਨਾਮ ਲਏ ਆ ਸਤਿਕਾਰਯੋਗ ਸਰਦਾਰ ਹਰਬੰਸ ਸਿੰਘ ਜੀ ਜੋ ਭੈਣ ਜੀ ਦੇ ਪੇਕੇ ਪਰਿਵਾਰ ਤੋਂ ਹਨ ਉਹ ਦਸਤਾਰ ਲੈ ਕੇ ਆਏ ਉਹ ਸਾਰੇ ਵੀਰ ਇਹਨੂੰ ਬੱਚੇ ਨੂੰ ਦਸਤਾਰ ਇਸ ਦੇ ਸਿਰ 'ਤੇ ਰੱਖ ਦੇਣ ਅਤੇ ਮੈਂ ਅਰਦਾਸ ਕਰਦਾ ਕਿ ਮਹਾਰਾਜ ਖੜ ਜਾਓ ਨਾਲ ਸਾਰੇ ਹੀ ਖੜੋ ਜਾਓ ਬਰਾੜ ਸਾਹਿਬ ਖੜ ਜਾਓ ਨਾਲ ਹੋ ਕੇ ਸਿਰ 'ਤੇ ਦਸਤਾਰ ਰੱਖ ਦਿਓ ਬੋਲੇ ਸੋ ਨਿਹਾਲ ਸ੍ਰੀ ਅਕਾਲ ਸੋ ਅਸੀਂ ਅਰਦਾਸ ਕਰਦੇ ਕਿ ਮਹਾਰਾਜ ਇਸ ਬੱਚੇ ਦੇ ਛੋਟੀ ਉਮਰ ਦੇ ਵਿੱਚ ਹੀ ਜ਼ਿੰਮੇਵਾਰੀਆਂ ਪੈ ਗਈਆਂ ਮੈਂ ਅਰਦਾਸ ਕਰਦਾ ਇਸ ਬੱਚੇ ਨੂੰ ਮਹਾਰਾਜ ਸਮਰੱਥਾ ਬਖਸ਼ੇ ਅਤੇ ਹੁਣ ਇਹਦੀਆਂ ਜ਼ਿੰਮੇਵਾਰੀਆਂ ਪਹਿਲੀ ਵੱਡੀ ਜ਼ਿੰਮੇਵਾਰੀ ਕਿ ਇਹਨਾਂ ਆਪਣੀ ਮਾਤਾ ਦਾ ਖਿਆਲ ਰੱਖਣਾ ਉਸ ਨੂੰ ਹੀ ਸੇਵਾ ਕਰਨੀ ਅਤੇ ਜੋ ਇਹਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਉਹ ਸਾਰੀਆਂ ਕਰਨੀਆਂ ਇਸ ਦਾ ਛੋਟਾ ਵੀਰ ਆ ਉਸ ਨੂੰ ਵੀ ਤੂੰ ਹੁਣ ਪਿਆਰ ਦੇ ਨਾਲ ਉਸ ਨੂੰ ਵੀ ਕਾਮਯਾਬ ਕਰਨਾ ਇਹ ਅਸੀਂ ਅਰਦਾਸ ਕਰ ਸਕਦੇ ਹਾਂ ਮਹਾਰਾਜ ਦੇ ਅੱਗੇ ਬਾਕੀ ਇਨਸਾਨ ਕੁਛ ਨਹੀਂ ਕਰ ਸਕਦਾ ਗੁਰਬਾਣੀ ਦਾ ਫਰਮਾਨ ਹੈ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਵੀ ਉੱਥੇ ਜਾਣਾ ਜਿਸ ਕਾ ਕੀਆ ਤਿੰਨ ਹੀ ਲੀਆ ਹੋਆ ਤਿਸੇ ਕਾ ਪਾਣਾ ਅਤੇ ਮੈਂ ਪਰਿਵਾਰ ਵੱਲੋਂ ਤੁਹਾਨੂੰ ਬੇਨਤੀ ਕਰਦਾ ਕਿ ਜੋ ਆਪ ਸੰਗਤਾਂ ਲਈ ਉਹਨਾਂ ਦੀ ਮਿੱਠੀ ਯਾਦ ਵਿੱਚ ਪਰਿਵਾਰ ਵੱਲੋਂ ਲੰਗਰ ਪਾਣੀ ਤਿਆਰ ਕੀਤਾ ਹੋਇਆ ਹੈ ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਅਖੀਰ ਵਿੱਚ ਬਾਣੀ ਦਾ ਗੁਰਬਾਣੀ ਦਾ ਫਰਮਾਨ ਆ ਸੰਬਲ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦਿਓ ਸੱਜਣ ਅਸੀਸੜੀਆਂ ਜੇ ਹੋਏ ਸਾਹਿਬ ਸੋ ਮੇਲ ਅਤੇ ਨਾਲ ਹੀ ਮੈਂ ਇਹ ਗੁਰੂ ਸਾਹਿਬ ਜੀ ਦੇ ਅੱਗੇ ਮਾਫ਼ੀ ਮੰਗਦਾ ਅਰਦਾਸ ਕਰਦਾ ਕਿ ਮਹਾਰਾਜ ਜੇ ਇਸ ਸਾਡੇ ਵੀਰ ਤੋਂ ਗਾਹੇ ਵਗਾਹੇ ਜਾਣੇ ਅਣਜਾਣੇ ਕਿਸੇ ਤਰ੍ਹਾਂ ਦੀ ਵੀ ਕੋਈ ਭੁੱਲ ਹੋ ਗਈ ਹੋਵੇ ਇਹ ਮਹਾਰਾਜ ਭੁੱਲਾਂ ਨਾ ਚਿਤਾਰਨੀਆਂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਇੱਥੇ ਹੀ ਸਮਾਪਤੀ ਹੈ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਪਰਿਵਾਰ ਵੱਲੋਂ ਕਿਸੇ ਨੇ ਵੀ ਕੋਈ ਚਾਰ ਸ਼ਬਦ ਆਖਣੇ ਆ ਤਾਂ ਜ਼ਰੂਰ ਆ ਕੇ ਇਹ ਤੁਹਾਡੀ ਸਟੇਜ ਹੈ ਤੁਸੀਂ ਆ ਕੇ ਕੋਈ ਵੀ ਬੋਲ ਸਕਦਾ ਅਤੇ ਮੈਂ ਫਿਰ ਇੱਕ ਵਾਰ ਆਪਣੇ ਜੰਡੀ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਫਰੀ ਮੌਣ ਦੇ ਸਮੂਹ ਸੇਵਾਦਾਰਾਂ ਵੱਲੋਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਇਸ ਪਰਿਵਾਰ ਦੇ ਨਾਲ ਦੁੱਖ 'ਚ ਸ਼ਰੀਕ ਹੋਏ ਆ ਦੁੱਖ ਵੰਡਾਉਣ ਵਾਸਤੇ ਇਹਨਾਂ ਦੇ ਨਾਲ ਖੜ੍ਹੇ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਗੱਲ ਕਰਦਾ ਸੀ ਭੈਣ ਜੀ ਰਾਜ ਬਰਾੜ ਦੇ ਨਾਲ ਜਿਸ ਦਿਨ ਇਹ ਅਰੇਂਜਮੈਂਟ ਕਰਨ ਗਏ ਅਤੇ ਉਹ ਕਹਿੰਦੇ ਵੀ ਕੰਮ ਵਾਲੇ ਕਹਿੰਦੇ ਵੀ ਕੰਮ 'ਤੇ ਆਓ ਅਤੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਸਾਰਿਆਂ ਦਾ ਇਹਨਾਂ ਨੇ ਜਿਸ ਦਿਨ ਤੋਂ ਇਹ ਭਾਣਾ ਵਾਪਰਿਆ ਇਹ ਕੰਮਾਂ 'ਤੇ ਨਹੀਂ ਗਏ ਕੰਮ ਛੱਡ ਕੇ ਇਸ ਪਰਿਵਾਰ ਦੇ ਨਾਲ ਕਿਉਂਕਿ ਇਹਨਾਂ ਦਾ ਆਪਣਾ ਪਰਿਵਾਰ ਹੈ ਇਹਨਾਂ ਨੇ ਇਹ ਸਾਰੇ ਕਾਰਜ ਨੂੰ ਆਪ ਹੋ ਕੇ ਨਾਲ ਵੀਰ ਦਾ ਸੰਸਕਾਰ ਕਰਨ ਤੋਂ ਹੁਣ ਤੱਕ ਸਾਰਾ ਇਹਨਾਂ ਨੇ ਨਾਲ ਹੋ ਕੇ ਕੀਤਾ ਹੈ ਮੈਂ ਸਭ ਫਿਰ ਇੱਕ ਵਾਰ ਇਹਨਾਂ ਦਾ ਵੀ ਧੰਨਵਾਦ ਕਰਦਾ ਅਤੇ ਮੈਂ ਆਪਣੇ ਪਰਿਵਾਰ ਵੱਲੋਂ ਆਪਣੇ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਮੈਂ ਇਹਨਾਂ ਲਈ ਵੀ ਅਰਦਾਸ ਕਰਦਾ ਕਿ ਮਹਾਰਾਜ ਇਹਨਾਂ ਨੂੰ ਇਹ ਦੁੱਖ ਝੱਲਣ ਦੀ ਸਮਰੱਥਾ ਬਖਸ਼ਣੀ ਅਤੇ ਕਿਰਪਾ ਕਰਨੀ ਹੁਣ ਇੱਥੇ ਹੀ ਸਮਾਪਤੀ ਹੈ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ